ਕਰੇ ਆਵਣ ਜਾਨ ਆਵਣ ਜਾਵਣ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਕਲ ਮੈਂ ਆਪ ਅਨਕ ਜੁਗਤ ਰਚ ਥਾਪ ਥਾਪ ਅਵਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਹੋ ਬ੍ਰਹਿਮੰਡ ਅਲਖ ਪੇਵ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਕਲ ਸੰਸਾਰ ਉਧਰੈ ਤਿਨ ਮੰਤ ਪ੍ਰਭ ਕੇ ਸੇਵਕ ਸਕਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਾ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬਟ ਭਾਗੈ ਨਾਮ ਜਪਤ ਭਾਵੇ ਵਿਸ਼ਰਾਮ ਨਾਨਕ ਤਿੰਨ ਪੁਰਖ ਉੱਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜਿਤ ਸਮਾਏ ਸਮਾਏ ਓਏ ਸੁਖ ਨਿਧਾਨ ਅਨੁਭਵ ਬਨਾਏ ਆਪਸ ਕਉ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾਂ ਕੈ ਸਿਵਰਨ ਉਦਰਿਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਰੂਟੀ ਗਾਂਢਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੌ ਪ੍ਰਾਣੇ ਲੋਚੈ ਕੋਏ ਤਿਸਮਨ ਨਾਹੀ ਤਿਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਕਰਵੈ ਜਾ ਸਭ ਕਿਛ ਤਿਸ ਕਾ ਦੀ ਆਦਰ ਬੈ ਅਤਸੂ ਰਾਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੀ ਕੋ ਹੋਏ ਵਹਿ ਦਾਤਾਰ ਤਿਸ ਦੇਨ ਹਾਰ ਜਾਣੈ ਕਾ ਵਾਰ ਜਿਸ ਗੁਰਪ੍ਰਸਾਦ ਟੁੱਟੈ ਹਾਂ ਰੋਗ ਨਾਨਕ ਸੋ ਜਨ ਸਦਾ ਆਰੋਗ ਜਿਉ ਮੰਦਰ ਕਉ ਥਾਮੈ ਥਮਨ ਤਿਉ ਗੁਰ ਕਾ ਸ਼ਬਦ ਮਨੈ ਅਸਥਮਨ ਜੋ ਪਖਾਣ ਨਾਵ ਚੜਤਰੈ ਪ੍ਰਾਣੇ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਵਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾਂ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਰਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵ ਨਿਹਾਰ ਅਵਰ ਤਿਆਗ ਤੂਤ ਸਹਿਜ ਤਾਰ ਜੋ ਕਿਛ ਕਰੈ ਸੋਈ ਸੁਖਮਾਨ ਭੁਲਾ ਕਾਹੇ ਫਿਰੈ ਅਜਾਨ ਕੌਣ ਬਸਤ ਆਈ ਤੇਰੇ ਸੰਗ ਲਪਟ ਰਿਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਛੇਤੀ ਕਰ ਜਾਹੇ ਜਿਸ ਵਖਰ ਕੋ ਲੈਣ ਨੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੇ ਸੰਤੈ ਸੰਗਚਾਲ ਅਵਰ ਤਿਆਗ ਭਿਖਿਆ ਜੰਜਾਲ ਧਨ ਧਨ ਕਹੈ ਸਭ ਕੋਏ ਮੁਖ ਊਜਲ ਹਰਦਰ ਕੈ ਸੋਏ ਇਹੋ ਵਾਪਾਰ ਵਿਰਲਾ ਵਾਪਾਰੇ ਨਾਨਕ ਤਾਂ ਕਹਿ ਸਦ ਬਲਿਹਾਰੈ ਚਰਨ ਸਾਧ ਕੈ ਚਰਨ ਸਾਧ ਕੀ ਧੋਏ ਧੋਏ ਪੀਓ ਅਰਪ ਸਾਧ ਕਹੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਗੁਰਬਾਨ ਸਾਧ ਸੇਵਾ ਵਟ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਗੰਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਕਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤ ਮ੍ਰਿਤ ਕਉ ਜੀ ਬਾਲਨ ਹਾਰ ਭੂਖੇ ਕਉ ਦੇਵਤ ਆਧਾਰ ਸਰਮ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛੁ ਤਿਸ ਕਾਹੁ ਕਰਨੈ ਜੋਗ ਤਿਸ ਬਿੰਦੂ ਸਿਰ ਹੋਆ ਨਾ ਹੋਗ ਜਪ ਜਨ ਸਦਾ ਸਤਾਦਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾਂ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਜੀਤ ਭਗਤ ਭਗਤ ਸੁਣੀਐ ਤੇ ਲੋਏ ਜਾਂ ਕੈ ਹਿਰਦੈ ਏਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸੱਚ ਆਕਾਰ ਸੱਚ ਵਰਤੈ ਸੱਚ ਆਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾਰੇਖ ਨਾਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈ ਰਾਖ ਮਾਨੋ ਕੀ ਤੂੰ ਪ੍ਰੀਤਿਆਗ ਤਿਸ ਤੇ ਪਰੈ ਨਾਹੀ ਕਿਛ ਕੋਏ ਸਰਵਨੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹ ਅਨਰਾਓ ਮਨਸਾ ਪੂਰਨ ਸ਼ਰਨਾ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੂਰ ਤਿਸ ਕਾ ਮੰਤਰ ਨਾ ਜਾਣੈ ਹੋਰ
ਅਨਦ ਰੂਪ ਮੰਗਲ ਸਦਜਾ ਕੈ ਸਰਵ ਥੋਕ ਸੁਣੀਏ ਘਰ ਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੇਸ਼ਰ ਗੈਸਟ ਮੈਂ ਭੋਗੀ ਧਿਆਏ ਧਿਆਏ ਬਖਤੈ ਸੁਖ ਪਾਇਆ ਨਾਨਕ ਸਿਪੁਰਖਾ ਕਹਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਬੂਤ ਸਗਲ ਪਰੋਏ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੈ ਸੇ ਤਿਹ ਗੁਣ ਮੈਂ ਜਾ ਕਉ ਭਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਇੱਕ ਰੰਗ ਨਾਨਾ ਬਿਦ ਕੀਨੋ ਵਿਸਾਰ ਪ੍ਰਭੁ ਨਾਸੀ ਇਕੰਕਾਰ ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਹਿਉ ਪੂਰਨ ਸਭਠਾਏ ਨਾਨਾ ਬਿਦ ਕਰਮੰਤ ਮਨਾਏ ਆਪਣੇ ਕੀਮਤ ਆਪੇ ਪਾਏ ਸਾਭ ਘਾਟ ਜਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਮ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੂਰਿਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੇ ਸਤ ਪੁਰਖ ਸਭ ਮਾਹੇ ਸੁਮਾਣੀ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲ ਜਿਸੈ ਬੁਝਾਏ ਤਿਸੈ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤਨਾਮ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਕਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ ਅਵਰ ਨਾ ਬੂਚ ਕਰਤ ਵਿਚਾਰ ਕਰਤੇ ਕੀਮਿਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੈ ਸੋ ਵਰਥਿਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸੁਆਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਹੋਏ ਦਾਤੇ ਦੁਖ ਕਾਟਨ ਹਾਰ ਜਾ ਕੇ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋਵਿਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ।

ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸ਼ਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨਹਾਰ ਇਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸੁੰਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ ਬਸਤ ਮਾਇਲੇ ਬਸਤ ਕਢਾਈ ਤਾਂ ਕੋ ਭਿੰਨ ਨਾ ਕਹਿ ਨਾ ਜਾਈ ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਹੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਪਾਲਨ ਹਾਰਾ ਸੇਵਕ ਹੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸਮਾਰੈ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਹੀ ਸਰਪ੍ਰ ਰਾਖੇ ਆਪਣੇ ਦਾਸ ਕੋ ਦੇਵ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਹੀ ਆਪਤ ਰਾਖੈ ਤਾਂ ਕਿ ਗਤਮਿੰਦ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕਾ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਊਚਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇਹੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮਹਿ ਕਲ ਰਾਖੈ ਪਸ਼ਮ ਕਰੈ ਲਸ਼ਕਰ ਕੋਟ ਲਾਖੈ ਜਿਸ ਕਾ ਸਾਸਨ ਕਾਢਤ ਆਪ ਤਾਂ ਕਉ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ ਤਿਸ ਕੇ ਕਰਤੇ ਬਿਰਥੇ ਜਾਤ ਮਾਰੇ ਨ ਰਾਖੈ ਅਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੀ ਰੀ ਪ੍ਰਾਣੀ ਜਪ ਨਾਨਕ ਪ੍ਰਭ ਲਖ ਬਣਾਣੀ ਬਾਰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕਹਿ ਸਤਿਕਾਮ ਬੋਲੋ ਜਸ ਜੇ ਬਾਧਨ ਰਾਤ ਪ੍ਰਭ ਨੇ ਜਨ ਕੀ ਨੀ ਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਨੇ ਸੁਰ ਹੈ ਸਮਾਏ ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕੈ ਏਕ ਨਾ ਜਾਣੋ ਆਠ ਪਹਿਰ ਪ੍ਰਭ ਸਹਿ ਹਜੂਰੇ ਕਹੁ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲਏ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪੁਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸ ਪਾ ਮਿਟਾਵੈ ਅਵਰ ਸਿਆਨਮ ਸਗਲੀ ਛਾੜ ਤਿਸ ਜਨ ਹੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੁਜ ਹੋ ਸਦ ਪੈਰਾ ਸਲੋਕ ਸਤਿ

0: ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੀ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਿਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਬੀਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਵ ਨਿਧਾਨ ਜੀ ਕਾ ਦਾਟਾ ਆਠ ਪਹਿਰ ਪਾਰ ਬ੍ਰਹਮ ਰੰਗਰਾਤਾ ਬ੍ਰਹਮੈ ਜਨ ਜਨ ਮੈਂ ਪਾਰ ਬ੍ਰਹਮ ਏਕੇ ਆਪ ਨਹੀਂ ਕਛ ਭਰਮ ਸਹਿ ਸਿਆਨ ਲਿਆ ਨਾ ਜਾਈਏ ਨਾਨਕ ਐਸਾ ਗੁਰ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਪੀਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਅਘਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰਖਿਉ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਭੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਈ ਮਿਲਾਏ ਜੇ ਬਾਏਕ ਉਸਤਤ ਅਨੇਕ ਸਤਿਪੁਰਖ ਪੂਰਨ ਬਿਬੇਕ ਕਾਹੂ ਬੋਲ ਨ ਪਹੁੰਚਤ ਪ੍ਰਾਣੀ ਗਮ ਅੰਗੂਚਰ ਬ੍ਰਹਮ ਨਿਰਵਾਣੇ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਾਧ ਬਰਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ ਜਾਂ ਕੈ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁੱਖ ਤੈ ਤੇ ਨਾਸੇ ਤਪਤ ਮਾਏ ਠਾਂਡ ਵਿਰਤਾਏ ਅੰਧ ਪਿਆ ਦੁੱਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਝੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਦੇ ਖੈ ਨਸੇ ਜਿਸ ਕਾ ਸਾਥ ਇਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਤਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸਵਨ ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿੱਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ ਅਸ਼ਟਪਦੀ
1: ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਵਿਸਾਰੋ ਚਰਨ ਕਮਲ ਰਿਦ ਮਹਿ ਉਰਤਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗੋ ਨਾਮ ਹਰ ਵਥ ਇਹੋ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕਾ ਚਾਰ ਕੁੰਠ ਉਠਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਕਾਰਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਬਜ ਹਰ ਕੀ ਸ਼ਰਨੀ ਅਨਕ ਉਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ

ਜਾ ਕਹਿ ਹਿਰਦੈ ਬਸੈ ਹਰ ਸੋਏ, ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਪਾਉ ਬਿਨ ਸਹਿ ਪੂਰਨ ਹੋਏ ਆਸ, ਭਗਤ ਪਾਇਆ ਤ ਪ੍ਰਗਾਸ, ਤੇਤ ਕਰ ਜਾਏ ਬਸੈ ਅਵਿਨਾਸੀ, ਕਹ ਨਾਨਕ ਕਾਟੀ ਜਮ ਫਾਸੀ। ਤਾਤ ਵਿਚਾਰ ਕਹਿ ਜਿਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ। ਇਉਂ ਰਤਨ ਜਨਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ, ਅਨਕ ਭਾਵਨਾ ਛੂਟਨ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ। ਹਰ ਕੀ ਭਗਤ ਕਰੋ ਮਨ ਲਾਏ, ਮਨ ਵੰਚਤ ਨਾਨਕ ਫਲ ਪਾਏ। ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਵਟਾਵੇ ਮੂਰਖ ਮਨਾ, ਸੁਤ ਮੀਤ ਕੁਟੰਬ ਅਰਬਨ ਤਾ, ਏਤੇ ਕਹੋ ਤੁਮ ਕਵਨ ਸਨਾ ਥਾ, ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਵਨ ਛੁਟਕਾਰ। ਅਸ ਹਸਤੀ ਰਥ ਅਸਵਾਰੀ, ਝੂਠਾ ਡਾਂਫ ਝੂਠ ਪਾਸਾਰੀ, ਜਿਨ ਦੀਏ ਤਿਸ ਬੂਝੇ ਨਾ ਬੇਗਾਨਾ, ਨਾ ਵਿਸਾਰ ਨਾਨਕ ਪਛੁਤਾਨਾ। ਗੁਰ ਕੀ ਮਾਤੂ ਲੇ ਇਆਨੇ, ਭਗਤ ਬਿਨਾ ਵੋ ਡੂਬੇ ਸਿਆਨੇ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ। ਆਪ ਜਬ

ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਧਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਟਤ ਜਾਤ ਪਾਏ ਵਿਸਰਾਮ ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਓ ਨੇਤਰੋ ਪੇਖ ਦਰਸ ਸੁਖ ਹੋਏ ਮਨ ਵਿਕਸੈ ਸਾਧ ਚਰਨਤ ਹੋਏ ਭਗਤ ਜਨਾ ਕੈ ਮਨ ਤਰ ਰੰਗ ਵਿਰਲਾ ਕਉ ਪਾਵੈ ਸੰਗ ਏਕ ਵਸਤ ਦੀਜੈ ਕਰਮਾਇਆ ਗੁਰ ਪ੍ਰਸਾਦ ਨਾਮ ਜਪ ਲਇਆ ਤਾ ਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਵ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਿਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ

ਸੰਸਾਰ ਅਵਨਾਸੀ ਸੁਖ ਆਪਣ ਆਸਨ ਤਹਿ ਜਨਮ ਮਰਨ ਕਾ ਕਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਇ ਤਬ ਜਮ ਕੀ ਤ੍ਰਾਸ ਕਹਾ ਕਿਸ ਹੋਇ ਜਬ ਅਵਗਤ ਗੋਚਰ ਪ੍ਰਵੇਕਾ ਤਬ ਚਿੱਤਰ ਗਵਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਵਾਦੇ ਆਪਣ ਆਪ

ਅਭਿਮਾਨ ਕੌਣ ਅਭਿਮਾਨ ਜਹਿ ਸਰੂਪ ਕੇਵਲ ਜਗਦੀਸ਼ ਤਹਿ ਛਲ ਛਿਦਰ ਲਗਤ ਕਉ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨ ਹਾਰ ਨਾਨਕ ਕਰਤੇ ਕਾ ਨਾਹੀਂ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਪਾਈ ਜੈ ਸਰਵ ਕਲਾ ਆਪੇ ਪਰਵੀਨ ਤਹਿ ਵੇਦਕ ਦੇਵ ਕਹਾਂ ਕੋ ਚੀਨ ਜਬ ਆਪਣ ਆਪ ਆਪ

ਰੱਖਿਆ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਉ ਨਾਨਕ ਏਕੈ। ਜਹ ਅਵਗਤ ਭਗਤ ਤੈ ਆਪ, ਜੈ ਪਸਰੈ ਪਾਸਾਰ ਸੰਤ ਪ੍ਰਤਾਪ। ਦੂਹੂ ਪਾਖ ਕਾ ਆਪੇ ਤਨੀ ਓਨ।

ਜਾਹੇ ਤਿਸਤੇ ਦੂਰ ਕਹਾਂ ਕੋ ਜਾਏ ਉਬਰੈ ਰਾਖਨ ਹਾਰ ਤਿਆਏ ਨਿਰਪਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ

दर्शन पेखत उदरत श्रेष्ठ चरण कमल जाके अनूप सफल दर्शन सुंदर।

ਕਹਿਣ ਨਾ ਜਾਈ ਅਚਰਜ ਵਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਤਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਿਪਾਲ। ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ।

ਪੇਖਨ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਏ ਰਹਿਤ ਸਤ ਬਚਨ।

ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਪਾਵੇ ਤਾਂ ਕਰੇ ਵਿਸਥਾਰ ਤਿਸ ਪਾਵੇ ਤਾਂ ਏਕੰਕਾਰ ਅਨਕ ਕਲਾ ਲਖੀ ਨਾ ਜਾਏ ਦਿਸ ਪਾਵੇ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾ ਨਾਨਕ ਤਿਸ ਜਨ ਆਪ।

इस्ते होए सो नाही बुरा, ओरे कहो के ने कछ करा। आप भला करतूत अतनी की।

ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ।

ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਦਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵੋ ਨਾਰਾਇਣ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾ ਮੋਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਦਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਦਾਰ ਆਪ ਤਰੈ ਲੋਕੈ ਨਿਸਥਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅਣਦ ਕਰੇ ਪ੍ਰਭ ਗਾਜੈ।

0: ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਆਇਓ ਸੁਣਨ ਪੜ੍ਹਨ ਕੋ ਬਾਣੀ ਨਾ ਵਿਸਾਰ ਲਗੇ ਅਨ ਲਾਲਚ ਬਿਰਥਾ ਜਨਮ ਪੁਰਾਣੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ ਜੁਗੋ ਜੁਗ ਅਟਲ ਸ਼ਬਦ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾਂ ਵਿੱਚ ਹਫ਼ਤਾਵਾਰੀ ਹਾਜ਼ਰੀ ਭਰ ਕੇ ਦੀਵਾਨ ਵਿੱਚ ਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਹਾਜ਼ਰ ਹੋ ਰਹੇ ਸਤਸੰਗੀ ਜਨੋ ਸਰਬੱਤ ਮਾਈ ਭਾਈ ਮਿਲ ਕੇ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਂਝੀ ਕਰੀਏ, ਸਿਮਰਨ ਵਿੱਚ ਜੁੜੀਏ। ਸਹੀ ਮਾਨਿਆਂ ਵਿੱਚ ਵੇਖਿਆ ਜਾਵੇ ਤਾਂ ਫਤਿਹ ਸਿਮਰਨ ਹੈ, ਦੋ ਵਾਰੀ ਵਾਹਿਗੁਰੂ ਦਾ ਜਾਪ ਫਤਿਹ ਵਿੱਚ ਆਉਂਦਾ ਹੈ। ਸਿਮਰਨ ਕਰਨ ਦੇ ਨਾਲ ਮਨੁੱਖ ਦੀ ਆਤਮਾ ਪਵਿੱਤਰ ਹੁੰਦੀ ਹੈ, ਗੁਰੂ ਦੇ ਘਰ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ। ਸੋ ਜਿੰਨੀ ਸੰਗਤ ਗੁਰੂ ਕੇ ਚਰਨਾਂ 'ਚ ਹੈ, ਸਤਿਗੁਰੂ ਜੀ ਦੀ ਬਾਰਗਾਹ ਵਿੱਚ ਹੈ ਜਾਂ ਸੋਸ਼ਲ ਨੈੱਟਵਰਕ ਦੇ ਰਾਹੀਂ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਤੁਸੀਂ ਗੁਰੂ ਘਰ ਦੀ ਸਿਵ ਤੋਂ ਸਲਾਹ ਵਡਿਆਈ ਗੁਰਬਾਣੀ ਕੀਰਤਨ ਕਥਾ ਸਰਵਣ ਕਰਦੇ ਹੋ, ਜਿੱਥੇ ਜਿੱਥੇ ਕੋਈ ਗੁਰਮੁਖ ਪਿਆਰਾ ਬੈਠਾ ਇਸ ਪ੍ਰੋਗਰਾਮ ਨਾਲ ਜੁੜਿਆ ਹੋਇਆ, ਮਨ ਬਿਰਤੀ ਇਕਾਗਰ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਖਰੇ ਵੱਖਰੇ ਪਰਿਵਾਰਾਂ ਵੱਲੋਂ ਅੱਜ ਦੇ ਸਮਾਗਮਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਪ੍ਰਾਪਤ ਕੀਤੀਆਂ ਗਈਆਂ, ਅਰਦਾਸ ਬੇਨਤੀ ਹੋਈ ਹੈ। ਸਰਦਾਰ ਰਜਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ ਪਾਤਸ਼ਾਹ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ, ਦੁਪਹਿਰ ਦੇ ਲੰਗਰ ਦੀ ਸੇਵਾ ਉਹਨਾਂ ਵੱਲੋਂ ਪਾਤਸ਼ਾਹ ਦੇ ਪਿੱਤਰ ਚਰਣਾਂ 'ਚ ਨਿਭਾਈ ਜਾ ਰਹੀ ਹੈ। ਔਰ ਉਹਨਾਂ ਇੱਕ ਅਰਦਾਸ ਕੀਤੀ, ਅਸੀਂ ਸਾਰਿਆਂ ਨੇ ਗੁਪਤ ਮਿਲ ਕੇ ਉਹ ਅਰਦਾਸ ਕਰਨੀ ਹੈ। ਵਾਹਿਗੁਰੂ ਕਿਰਪਾ ਕਰਨ ਪਰਿਵਾਰ ਦੀ ਬੌੜੀ ਹੋਵੇ, ਪਰਿਵਾਰ ਦੀ ਚੜ੍ਹਦੀ ਕਲਾ ਹੋਵੇ, ਆਸਾਂ ਬੇਨਤੀਆਂ ਸਤਿਗੁਰੂ ਪ੍ਰਵਾਨ ਕਰਨ। ਸੋ ਪਿਆਰ ਨਾਲ ਸਾਰੀ ਸੰਗਤ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਮੇਰੇ ਸਤਿਗੁਰੂ ਜੀ ਪਰਿਵਾਰ ਦੀ ਅਰਦਾਸ ਪ੍ਰਵਾਨ ਕਰਨ। ਜਿਹੜਾ ਸ਼ਰਧਾਲੂ ਗੁਰੂ ਨਾਨਕ ਦੇ ਘਰ ਵਿੱਚ ਆਉਂਦਾ ਆਸ ਲੈ ਕੇ, ਉਹਨੂੰ ਇਸ ਗੱਲ ਦਾ ਯਕੀਨ ਹੈ ਕਿ ਮੇਰੀ ਅਰਦਾਸ ਪੂਰੀ ਹੋਵੇਗੀ। ਜਿਹੜੇ ਗੁਰਮੁਖ ਬੈਠੇ ਹੁੰਦੇ ਗੁਰੂ ਕੇ ਪਵਿੱਤਰ ਚਰਨਾਂ ਵਿੱਚ, ਉਹਨਾਂ ਦੇ ਦਿਲ ਵਿੱਚ ਵੀ ਇਹ ਚਾਹਨਾ ਹੁੰਦੀ ਹੈ ਵੀ ਜਿਹੜਾ ਗੁਰੂ ਨਾਨਕ ਦੇ ਘਰ ਆਇਆ ਉਹ ਖਾਲੀ ਨਹੀਂ ਮੁੜਨਾ ਚਾਹੀਦਾ। ਕਿਸੇ ਦਾ ਦੁਨਿਆਵੀ ਤੌਰ 'ਤੇ ਕੋਈ ਕੰਮ ਰੁਕ ਜਾਏ ਅਤੇ ਫਿਰ ਬਹੁਤ ਫਿਰ ਚਾਰ ਪੰਜ ਬੰਦੇ ਇਕੱਠੇ ਹੋ ਕੇ ਉਹ ਵਿਚਾਰ ਕਰਦੇ ਨੇ ਵੀ ਇਹ ਹੁਣ ਕੰਮ ਨੂੰ ਨੇਪਰੇ ਕਿਵੇਂ ਚੜ੍ਹਾਉਣ। ਜੇ ਇੱਕ ਦੁਨਿਆਵੀ ਕੰਮ ਨੂੰ ਨੇਪਰੇ ਚੜ੍ਹਾਉਣ ਵਾਸਤੇ ਚਾਰ ਪੰਜ ਬੰਦਿਆਂ ਦਾ ਇਕੱਠ ਬੜਾ ਜ਼ਰੂਰੀ ਹੈ, ਅਤੇ ਜਿਹੜਾ ਕੰਮ ਪਰਮੇਸ਼ਰ ਕਰ ਸਕਦਾ, ਦੁਨੀਆਂ ਦਾ ਕੋਈ ਵੈਦ ਹਕੀਮ ਡਾਕਟਰ ਰਾਜਾ ਮਹਾਰਾਜਾ ਨਹੀਂ ਕਰ ਸਕਦਾ, ਉਹਨੂੰ ਨੇਪਰੇ ਚੜ੍ਹਾਉਣ ਦਾ ਇੱਕੋ ਇੱਕ ਤਰੀਕਾ ਕਿ ਸੰਗਤੀ ਰੂਪ ਅੰਦਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਜ਼ ਕੀਤੀ ਜਾਵੇ, ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਜਾਵੇ। ਜਦੋਂ ਸਿੱਖ ਸ਼ਰਧਾ ਵਿੱਚ ਆਣ ਕੇ ਸੀਸ ਝੁਕਾ ਕੇ ਸਰਬੱਤ ਦੇ ਭਲੇ ਦੀ ਯਾਤਨਾ ਕਰਦਾ ਹੈ, ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਵੀ ਉਹ ਅਰਦਾਸ ਪੂਰੀ ਹੋ ਜਾਂਦੀ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਓ ਕੀਮਤੀ ਸਮਾਂ, ਵੱਖਰੇ ਵੱਖਰੇ ਰਾਗੀ ਸਿੰਘ ਸਾਹਿਬਾਨਾਂ ਨੇ ਆਪਣੇ ਵਕਤ ਅਨੁਸਾਰ ਕੀਰਤਨ ਦੀ ਸ਼ੈਬਰ ਲਾਉਣੀ ਹੈ, ਰੱਬੀ ਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਵਾਉਣਾ ਹੈ। ਜਿੰਨਾ ਕੁ ਸਮਾਂ ਸਤਿਕਾਰਯੋਗ ਗੁਰੂ ਕੇ ਪ੍ਰਬੰਧਕ ਜਨਾਂ ਵੱਲੋਂ ਨਿਯਤ ਕੀਤਾ ਜਾਂਦਾ ਹੈ, ਉਹਨੇ ਸਮੇਂ ਵਿੱਚ ਰਹਿੰਦਿਆਂ ਹੋਇਆਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ ਵਡਿਆਈ, ਗੁਰੂ ਪਾਤਸ਼ਾਹ ਮਹਾਰਾਜ ਦੇ ਘਰ ਦੀ ਸਿਵ ਤੋਂ ਸਲਾਹ ਆਪ ਨਾਲ ਸਾਂਝੀ ਕਰਨੀ ਚਾਹੁੰਦਾ। ਅੱਜ 10 ਮਈ ਹੈ, ਅਤੇ ਸਿੱਖ ਪੰਥ ਦੀ ਇੱਕ ਮਹਾਨ ਸ਼ਖਸੀਅਤ ਦਾ ਅੱਜ ਸ਼ਹੀਦੀ ਦਿਹਾੜਾ ਹੈ। ਉਸ ਮਹਾਨ ਸ਼ਖਸੀਅਤ ਦਾ ਨਾਂ ਹੈ ਬਾਬਾ ਵੀਰ ਸਿੰਘ ਜੀ, ਨਿਰੰਗਾਬਾਦ ਵਾਲੇ ਮਹਾਂਪੁਰਸ਼। ਸਿੱਖ ਜਗਤ ਦੇ ਇਤਿਹਾਸ ਅੰਦਰ ਬਾਬਾ ਵੀਰ ਸਿੰਘ ਸਾਹਿਬ ਜੀ ਹੋਰਾਂ ਦਾ ਬੜਾ ਵੱਡਾ ਸਤਿਕਾਰ ਹੈ, ਬੜਾ ਵੱਡਾ ਮਾਣ ਹੈ। ਇੱਕ ਸਾਲ ਵਿੱਚ ਉਹਨਾਂ ਦੇ 365 ਜੋੜ ਮੇਲੇ ਮਾਝੇ ਦੀ ਧਰਤੀ 'ਤੇ ਖਾਸ ਕਰਕੇ ਮਨਾਏ ਜਾਂਦੇ ਨੇ। 365 ਜੋੜ ਮੇਲੇ ਅਤੇ 365 ਉਹਨਾਂ ਦੇ ਗੁਰਦੁਆਰੇ ਨੇ। ਉਹ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਵਕਤ ਹੋਏ, ਬੜੇ ਭਜਨੀਕ ਸਨ, ਬੜੇ ਮਹਾਂਪੁਰਸ਼ ਸਨ, ਬੜੇ ਬੰਦਗੀ ਵਾਲੇ ਸਨ, ਨਿਡਰ ਇੰਨੇ ਜ਼ਿਆਦਾ ਸਨ ਵੀ ਰਾਜੇ ਮਹਾਰਾਜਿਆਂ ਦੇ ਮੂੰਹ 'ਤੇ ਉਹ ਗੱਲ ਕਰਨ ਤੋਂ ਸੰਕੋਚ ਨਹੀਂ ਸਨ ਕਰਦੇ। ਅਸਲ ਸਾਧੂ ਉਹ ਹੈ ਜਿਹੜਾ ਕਿਸੇ ਦਾ ਭੈ ਨਾ ਮੰਨੇ, ਅਸਲ ਸਾਧੂ ਉਹ ਹੈ ਜਿਹੜਾ ਕਿਸੇ ਦਾ ਡਰ ਨਾ ਮੰਨੇ। ਜਿਹੜਾ ਭੈ ਮੁਕਤ ਹੋਵੇ ਉਹਨੂੰ ਸਾਧ ਕਿਹਾ ਜਾਂਦਾ ਹੈ। ਜਿਹੜਾ ਕਿਸੇ ਦੇ ਭੈ ਥੱਲੇ ਜਿਉਂਦਾ ਹੋਵੇ, ਕਿਸੇ ਦਾ ਦੁਨਿਆਵੀ ਭੈ ਮੰਨਦਾ ਹੋਵੇ, ਉਹਨੂੰ ਕਦੇ ਸੰਤ ਨਹੀਂ ਕਿਹਾ ਜਾ ਸਕਦਾ ਅਤੇ ਨਾ ਉਹ ਸੰਤ ਦੀ ਪਦਵੀ ਹੀ ਪ੍ਰਾਪਤ ਕਰ ਸਕਦਾ। ਸਾਡੇ ਇਤਿਹਾਸ ਅੰਦਰ ਸੁਧਰੀਆਂ ਹੋਈਆਂ ਆਤਮਾਵਾਂ ਦਾ ਬੜਾ ਵੱਡਾ ਸਤਿਕਾਰ ਹੈ, ਬੜਾ ਵੱਡਾ ਮਾਣ ਹੈ। ਸਾਧ ਨੂੰ ਇੱਕ ਬੜੀ ਵੱਡੀ ਉਪਾਧੀ ਸਾਡੇ ਸਿੱਖ ਇਤਿਹਾਸ ਅੰਦਰ ਗੁਰੂ ਸਾਹਿਬਾਨਾਂ ਨੇ ਬਖਸ਼ਿਸ਼ ਕੀਤੀ। ਦੋ ਸ਼ਬਦਾਂ ਦਾ ਸੁਮੇਲ ਹੈ ਸਾਧ ਸ਼ਬਦ, ਦੋ ਹੀ ਸ਼ਬਦਾਂ ਦਾ ਸੁਮੇਲ ਹੈ ਸੰਤ ਸ਼ਬਦ। ਪਰ ਹਕੀਕਤ ਇਹ ਹੈ ਵੀ ਇਸ ਪਦਵੀ ਨੂੰ ਪ੍ਰਾਪਤ ਕਰਨ ਵਾਸਤੇ ਮਨੁੱਖ ਨੂੰ ਘੋਰ ਤਪ ਕਰਨਾ ਪੈਂਦਾ, ਬੰਦਗੀ ਕਰਨੀ ਪੈਂਦੀ ਹੈ, ਮਨ ਨੂੰ ਮਾਰਨਾ ਪੈਂਦਾ, ਉਹਦੀ ਰਜ਼ਾ ਅਨੁਸਾਰ ਜੀਵਨ ਢਾਲਣਾ ਪੈਂਦਾ, ਫਿਰ ਜਾ ਕੇ ਇਹ ਪਦਵੀ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ ਸਾਧ ਦੀ। ਸਤਿਗੁਰੂ ਬਾਣੀ 'ਚ ਕਹਿੰਦੇ ਨੇ ਸਾਧ ਕੀ ਸੋਭਾ ਸਾਧ ਬਣ ਆਈ, ਜਿਹੜਾ ਦੂਜਿਆਂ ਦੇ ਭਲੇ ਵਾਸਤੇ ਸੋਚਦਾ, ਮਨੁੱਖਤਾ ਦੇ ਭਲੇ ਵਾਸਤੇ ਸੋਚਦਾ ਉਹਨੂੰ ਸਾਧ ਕਿਹਾ ਜਾਂਦਾ। ਜਦੋਂ ਅਸੀਂ ਆਪਣੇ ਰਾਜ ਭਾਗ ਦਾ ਜ਼ਿਕਰ ਕਰਦੇ ਹਾਂ ਅਤੇ ਜਿਹੜੇ ਮਨੁੱਖ ਇਹ ਗੱਲ ਦੀ ਸੋਝੀ ਰੱਖਦੇ ਨੇ ਨਾ ਵੀ ਰਾਜ ਕੀ ਚੀਜ਼ ਹੈ, ਉਹਨਾਂ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ ਵੀ ਸਾਡੇ ਪੁਰਖਿਆਂ ਨੇ ਕਿੰਨੀ ਮਿਹਨਤ ਨਾਲ ਰਾਜ ਭਾਗ ਸਥਾਪਿਤ ਕੀਤਾ ਅਤੇ ਸਾਡੀ ਆਪਦੀ ਨਿੱਜੀ ਖਿੱਚੋ ਤਾਨ ਨੇ ਉਸ ਰਾਜ ਨੂੰ ਖੇਰੂ ਖੇਰੂ ਕਰਕੇ ਰੱਖ ਦਿੱਤਾ। ਖੇਰੂ ਜਿਹੜੇ ਇਲਾਕੇ ਸਾਡੇ ਬਜ਼ੁਰਗਾਂ ਨੇ ਜਿੱਤ ਕੇ ਸਿੱਖ ਰਾਜ ਦਾ ਹਿੱਸਾ ਬਣਾਏ, ਉਹਨਾਂ ਨੂੰ ਸਿੱਖਾਂ ਤੋਂ ਪਹਿਲਾਂ ਕੋਈ ਦੁਨੀਆਂ ਦੀ ਤਾਕਤ ਨਹੀਂ ਜਿੱਤ ਸਕੀ, ਸਿੱਖਾਂ ਤੋਂ ਬਾਅਦ ਉਹਨਾਂ ਨੂੰ ਕੋਈ ਨਹੀਂ ਜਿੱਤ ਸਕਿਆ। ਰੂਸ ਲਗਾਤਾਰ ਅਫਗਾਨਿਸਤਾਨ ਉੱਤੇ ਆਪਣਾ ਕਬਜ਼ਾ ਜਮਾਉਣ ਵਾਸਤੇ 6 ਸਾਲ ਬੰਬਵਾਰੀ ਕਰਦਾ ਰਿਹਾ, ਲੇਕਿਨ ਰੂਸ ਦੀ ਈਨ ਨਹੀਂ ਮੰਨੀ ਅਫਗਾਨਿਸਤਾਨ ਦੇ ਲੋਕਾਂ ਨੇ। ਅਮੈਰੀਕਾ ਨੇ 25 ਸਾਲ ਆਪਣੀਆਂ ਫੌਜਾਂ ਅਫਗਾਨਿਸਤਾਨ ਵਿੱਚ ਰੱਖੀਆਂ ਕਿ ਇਹ ਲੋਕ ਸਾਡੀ ਗੱਲ ਮੰਨ ਜਾਣ, ਲੇਕਿਨ 25 ਸਾਲ ਦੀ ਜੱਦੋ ਜਹਿਦ ਤੋਂ ਬਾਅਦ ਚਿੱਟੇ ਦਿਨ ਬਾਹਾਂ ਖੜੀਆਂ ਕਰਕੇ ਅਫਗਾਨਿਸਤਾਨ ਛੱਡ ਕੇ ਭੱਜਣਾ ਪਿਆ ਅਮੈਰੀਕਾ ਨੂੰ। ਉਹਨਾਂ ਲੋਕਾਂ ਨੇ ਅਮੈਰੀਕਾ ਦੀ ਈਨ ਨਹੀਂ ਮੰਨੀ। ਦੁਨੀਆ ਦੇ ਇਤਿਹਾਸ ਅੰਦਰ ਇੱਕ ਮਨੁੱਖ ਹੋਇਆ ਜਿਸ ਮਨੁੱਖ ਦੀ ਉਹਨਾਂ ਲੋਕਾਂ ਨੇ ਈਨ ਮੰਨੀ ਹੈ, ਅਤੇ ਅੱਜ ਤੱਕ ਉਸ ਮਹਾਂਪੁਰਸ਼ ਜਰਨੈਲ ਦਾ ਨਾਂ ਚੱਲਦਾ, ਚੁੱਪ ਸ਼ਹਿ ਹਰੀਆ ਰਾਗਲੇ। ਪਠਾਣੀਆਂ ਆਪਣੇ ਬੱਚੇ ਨੂੰ ਚੁੱਪ ਕਰਾਉਣ ਵਾਸਤੇ ਇੱਕ ਸ਼ਬਦ ਵਰਤਦੀਆਂ, ਬੇਟਾ ਚੁੱਪ ਕਰਕੇ ਸੌਂਦਾ, ਨਹੀਂ ਤੇ ਸਰਦਾਰ ਹਰੀ ਸਿੰਘ ਨਲਵਾ ਤੈਨੂੰ ਚੁੱਕ ਕੇ ਲੈ ਜਾਏਗਾ। 1992 ਵਿੱਚ ਤੁਹਾਡੇ ਇਸੇ ਆਸਟ੍ਰੇਲੀਆ ਵਿੱਚੋਂ ਇੱਕ ਸਰਕੂਲਰ ਨਿਕਲਿਆ ਸੀ, ਇੱਕ ਰਸਾਲਾ ਨਿਕਲਿਆ ਸੀ, ਜਿਸ ਰਸਾਲੇ ਉੱਤੇ ਦੁਨੀਆਂ ਦੇ ਮਹਾਨ ਜਰਨੈਲਾਂ ਦਾ ਜ਼ਿਕਰ ਸੀ, ਦੁਨੀਆਂ ਦੇ ਮਹਾਨ ਜਰਨੈਲਾਂ ਦਾ। ਉਹਦੇ ਵਿੱਚ ਸਿਕੰਦਰ ਦਾ ਨਾਂ ਸੀ, ਉਹਦੇ ਵਿੱਚ ਬੋਨਾਪਾਰਟ ਦਾ ਨਾਂ ਸੀ, ਉਹਦੇ ਵਿੱਚ ਹਿਟਲਰ ਦਾ ਨਾਂ ਸੀ, ਹੋਰ ਕਈ ਨਾਂ ਸਨ, ਪਰ ਸਭ ਤੋਂ ਪਹਿਲਾਂ ਉੱਪਰਲੀ ਲਾਈਨ 'ਤੇ ਇੱਕ ਨੰਬਰ 'ਤੇ ਜੇ ਨਾਂ ਸੀ ਤਾਂ ਉਹ ਗੁਰੂ ਨਾਨਕ ਦੇ ਸਿੱਖ ਸਰਦਾਰ ਹਰੀ ਸਿੰਘ ਨਲਵੇ ਦਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵੈਕ। ਏਡਾ ਏਡਾ ਵੱਡਾ ਸ਼ਕਤੀਸ਼ਾਲੀ ਰਾਜ ਜਿਹਦਾ ਨਾਂ ਸੁਣ ਕੇ ਦਰਾ ਖੈਬਰ ਦੀਆਂ ਪਹਾੜੀਆਂ ਕੰਬਦੀਆਂ ਸਨ, ਕਾਬਲ ਦੇ ਜੱਦੀ ਪੁਸ਼ਤੀ ਜਰਨੈਲ ਕੰਬਦੇ ਸਨ। ਪਰ ਦੁੱਖ ਦੀ ਗੱਲ, ਉਹਨਾਂ ਜਰਨੈਲਾਂ ਨੂੰ ਮਰਵਾਉਣ ਵਾਸਤੇ ਚਾਲਬਾਜ ਬੰਦਿਆਂ ਨੇ ਚਾਲਾਂ ਚਲਾਈਆਂ, ਉਹ ਆਪਣੀਆਂ ਚਾਲਾਂ ਵਿੱਚ ਕਾਮਯਾਬ ਹੋ ਗਏ। ਜਿਹੜਾ ਰਾਜ ਬਜ਼ੁਰਗਾਂ ਨੇ ਸਿਰਾਂ ਦੀਆਂ ਬਾਜੀਆਂ ਲਾ ਕੇ, ਸਿਰਾਂ ਦੀਆਂ ਆਹੂਤੀਆਂ ਦੇ ਕੇ, ਸਿਰਾਂ ਦੇ ਮੁਨਾਰੇ ਕੁਰਬਾਨ ਕਰਕੇ ਉਸਾਰਿਆ ਸੀ ਉਸ ਰਾਜ ਨੂੰ, ਜਿਵੇਂ ਹਵਾ ਵਿੱਚ ਰੂੰ ਦੇ ਫੰਬੇ ਉੱਡਦੇ ਨੇ, ਇਸ ਤਰ੍ਹਾਂ ਲਾਲਚੀ ਬੰਦਿਆਂ ਨੇ ਉਸ ਰਾਜ ਭਾਗ ਨੂੰ ਬਰਬਾਦ ਕਰ ਦਿੱਤਾ। ਬਾਬਾ ਵੀਰ ਸਿੰਘ ਸਾਹਿਬ ਬੜੇ ਭਜਨੀਕ ਮਹਾਂਪੁਰਸ਼ ਸਨ ਤੇ ਇਹ ਡਾਲਵਾਨ ਨਗਰ ਤੋਂ ਤਰਨ ਤਾਰਨ ਸਾਹਿਬ ਦੇ ਨੇੜੇ ਇੱਕ ਨਗਰ ਹੈ ਜਿਹਨੂੰ ਨਿਰੰਗਾਬਾਦ ਕਿਹਾ ਜਾਂਦਾ। ਨਿਰੰਗਾਬਾਦ ਨਗਰ ਵਿੱਚ ਆਣ ਕੇ ਉਹਨਾਂ ਨੇ ਇੱਕ ਡੇਰਾ ਬਣਾਇਆ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਮਿਲਣ ਵਾਸਤੇ ਆਏ। ਮੈਂ ਭੈ ਮੁਕਤ ਸਾਧੂ ਦੀ ਗੱਲ ਸ਼ੁਰੂ ਵਿੱਚ ਕੀਤੀ ਹੈ ਵੀ ਉਹ ਭੈ ਮੁਕਤ ਕਿੰਨੇ ਸਨ। ਜਦੋਂ ਸ਼ੇਰੇ ਪੰਜਾਬ ਦੇ ਸਿਪਾਹੀਆਂ ਨੇ ਆਣ ਕੇ ਬਾਬਾ ਵੀਰ ਸਿੰਘ ਸਾਹਿਬ ਹੋਰਾਂ ਦੇ ਸੇਵਾਦਾਰਾਂ ਨੂੰ ਦੱਸਿਆ ਨਾ ਬਈ ਪੰਜਾਬ ਦਾ ਬਾਦਸ਼ਾਹ ਤੁਹਾਨੂੰ ਮਿਲਣ ਵਾਸਤੇ ਆ ਰਿਹਾ ਹੈ ਤੇ ਤੁਸੀਂ ਅਗਲੇ ਬੰਨੇ ਤਿਆਰੀ ਕਰੋ, ਬਾਬਾ ਵੀਰ ਸਿੰਘ ਸਾਹਿਬ ਜੀ ਹੋਰਾਂ ਦੇ ਸੇਵਾਦਾਰਾਂ ਨੇ ਬਾਬਾ ਵੀਰ ਸਿੰਘ ਸਾਹਿਬ ਜੀ ਹੋਰਾਂ ਨੂੰ ਜਾ ਕੇ ਬੇਨਤੀ ਕੀਤੀ, ਬਾਬਾ ਜੀ ਤੁਹਾਨੂੰ ਪੰਜਾਬ ਦਾ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਮਿਲਣ ਵਾਸਤੇ ਆ ਰਹੇ। ਬਾਬਾ ਵੀਰ ਸਿੰਘ ਸਾਹਿਬ ਜੀ ਕਹਿੰਦੇ ਵੀ ਰਣਜੀਤ ਸਿੰਘ ਨੂੰ ਕਹੋ ਇਹ ਗੁਰੂ ਨਾਨਕ ਦਾ ਘਰ ਹੈ, ਇਹ ਸਾਰਿਆਂ ਦਾ ਸਾਂਝਾ, ਇੱਥੇ ਕੋਈ ਵੀ ਆ ਸਕਦਾ, ਪਰ ਇੱਕ ਸ਼ਰਤ ਹੈ, ਜੇ ਰਣਜੀਤ ਸਿੰਘ ਨੇ ਇਸ ਘਰ ਵਿੱਚ ਆਉਣਾ ਮੱਥਾ ਟੇਕਣ ਵਾਸਤੇ ਤੇ ਇਕੱਲਾ ਆਵੇ, ਆਪਣੇ ਨਾਲ ਹੌਜਾ ਨਾ ਲਿਆਵੇ, ਲਓ ਲਸ਼ਕਰ ਨਾ ਲੈ ਕੇ ਆਵੇ, ਇੱਕ ਵੱਡਾ ਜਲੂਸ ਲੈ ਕੇ ਸਾਡੇ ਡੇਰੇ ਤੇ ਆਵੇ, ਜਿਸ ਤਰ੍ਹਾਂ ਦੀ ਹਾਲਤ ਵਿੱਚ ਆਉਣਾ ਤੇ ਬੇਸ਼ੱਕ ਨਾ ਆਵੇ, ਸਾਨੂੰ ਕੋਈ ਲੋੜ ਨਹੀਂ ਰਣਜੀਤ ਸਿੰਘ ਨੂੰ ਇੱਥੇ ਆਉਣ ਦੀ, ਉਹਨੂੰ ਮਿਲਣ ਦੀ ਕੋਈ ਸਾਡੀ ਚਾਹਨਾ ਨਹੀਂ। ਇਸ ਗੱਲ ਦਾ ਅਸਰ ਬੜਾ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਦਿਲ ਤੇ ਗਹਿਰਾ ਹੋਇਆ ਬਈ ਲੋਕ ਤੇ ਮੈਨੂੰ ਮਿਲਣ ਵਾਸਤੇ ਤਰਲੋ ਮੱਛੀ ਹੋਏ ਫਿਰਦੇ ਨੇ, ਸਾਹ ਤੜਫਦੇ ਫਿਰਦੇ ਮੈਨੂੰ ਮਿਲਣ ਵਾਸਤੇ, ਤੇ ਇਹ ਇੱਕ ਸਧਾਰਨ ਜਿਹਾ ਬਾਬਾ ਹੈ ਜਿਸ ਬਾਬੇ ਨੇ ਕਹਿ ਤਾ ਵੀ ਰਣਜੀਤ ਸਿੰਘ ਇਕੱਲਾ ਆਵੇ ਮੇਰੇ ਕੋਲ ਹੌਜਾ ਨਾ ਲਿਆਵੇ। ਕਹਿੰਦੇ ਨੇ ਬਾਬੇ ਦੇ ਡੇਰੇ ਤੋਂ ਬਾਹਰ ਕਾਫਲਾ ਰੋਕ ਕੇ ਮਹਾਰਾਜਾ ਰਣਜੀਤ ਸਿੰਘ ਕੋਈ 94 ਆਪਣੇ ਸਾਥੀਆਂ ਨੂੰ ਲੈ ਕੇ ਬਾਬਾ ਵੀਰ ਸਿੰਘ ਸਾਹਿਬ ਜੀ ਹੋਰਾਂ ਦੇ ਕੋਲ ਆਇਆ, ਮੱਥਾ ਟੇਕਿਆ ਤੇ ਬਾਬੇ ਦਾ ਡੇਰਾ ਵੇਖ ਕੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਬਾਬਾ ਕੱਖਾਂ ਦੀ ਛੰਨ ਵਿੱਚ ਇੰਨੀ ਸੰਗਤ ਬਿਠਾਈ ਆ, ਮੈਨੂੰ ਇੱਕ ਵਾਰ ਹੁਕਮ ਦੇ ਦੇ, ਮੈਂ ਤੇਰਾ ਡੇਰਾ ਏਡਾ ਵੱਡਾ ਪੱਕਾ ਬਣਾ ਦਿੰਦਾ, ਮੀਂਹ ਕਣੀ ਦਾ ਕੋਈ ਖਤਰਾ ਨਹੀਂ ਰਵੇਗਾ। ਜਦੋਂ ਇਹ ਗੱਲ ਰਣਜੀਤ ਸਿੰਘ ਮਹਾਰਾਜਾ ਸਾਹਿਬ ਨੇ ਕਹੀ ਬਾਬਾ ਵੀਰ ਸਿੰਘ ਸਾਹਿਬ ਜੀ ਹੋਰਾਂ ਨੂੰ ਤੇ ਹੱਸ ਕੇ ਸਾਧੂ ਪਤਾ ਕੀ ਕਹਿੰਦੇ, ਕਹਿੰਦੇ ਰਣਜੀਤ ਸਾਹਿਬ ਫਿਰ ਇਹ ਡੇਰਾ ਗੁਰੂ ਕੀ ਸੰਗਤ ਦਾ ਨਹੀਂ ਰਹਿਣਾ, ਇਹ ਡੇਰਾ ਬਣ ਜਾਣਾ ਰਣਜੀਤ ਸਿੰਘ ਦਾ, ਤੇ ਜਿਨ੍ਹਾਂ ਡੇਰਿਆਂ ਵਿੱਚ ਸਰਕਾਰ ਦੇ ਖਜ਼ਾਨਿਆਂ ਵਿੱਚੋਂ ਪੈਸੇ ਲੱਗਣ ਉੱਥੇ ਝਗੜੇ ਹੋਣੇ, ਕੁਦਰਤੀ ਗੱਲ ਹੈ, ਅਸੀਂ ਨਹੀਂ ਚਾਹੁੰਦੇ ਵੀ ਗੁਰੂ ਨਾਨਕ ਦੇ ਘਰ ਵਿੱਚ ਕੋਈ ਝਗੜਾ ਹੋਵੇ, ਕੋਈ ਵਿਵਾਦ ਖੜਾ ਹੋਵੇ, ਇਸ ਲਈ ਤੇਰੇ ਵੱਲੋਂ ਦਿੱਤੀ ਹੋਈ ਮਾਇਆ ਅਸੀਂ ਲੈਣ ਵਾਸਤੇ ਤਿਆਰ ਨਹੀਂ, ਤੇਰੀ ਗੱਲ ਮੰਨਣ ਵਾਸਤੇ ਤਿਆਰ ਨਹੀਂ। ਜਿਹੜੇ ਬਾਬੇ ਦੇ ਕੋਲ ਬਾਬੇ ਦੇ ਸੇਵਾਦਾਰ ਬੈਠੇ ਸਨ ਉਹ ਕੁਝ ਬਾਬੇ ਨਾਲ ਨਾਰਾਜ਼ ਵੀ ਹੋ ਗਿਆ, ਬਾਬਾ ਜੀ ਰਣਜੀਤ ਸਿੰਘ ਨੇ ਡੇਰਾ ਵਧੀਆ ਬਣਾ ਦੇਣਾ ਸੀ, ਪੱਕਾ ਡੇਰਾ ਬਣ ਜਾਣਾ ਸੀ, ਤੁਸੀਂ ਰਣਜੀਤ ਸਿੰਘ ਦੀ ਗੱਲ ਨਹੀਂ ਮੰਨੀ। ਜਿੰਨੇ ਸਿੱਖ ਆਏ ਸਨ ਬਾਬਾ ਵੀਰ ਸਿੰਘ ਸਾਹਿਬ ਹੋਰਾਂ ਦੇ ਕੋਲ, ਬਾਬਾ ਵੀਰ ਸਿੰਘ ਸਾਹਿਬ ਜੀ ਕਹਿੰਦੇ ਵੀ ਇਸ ਤਰ੍ਹਾਂ ਕਰੋ ਜੇ ਡੇਰਾ ਪੱਕਾ ਬਣਾਉਣਾ ਨਾ ਤੇ ਹਰ ਸਿੱਖ ਆਪਣੇ ਘਰੋਂ 5-5 ਇੱਟਾਂ ਪਕਾ ਕੇ ਲਿਆਵੇ, 5-5 ਨਾਨਕ ਸ਼ਾਹੀ ਇੱਟਾਂ 5-5 ਪਕਾ ਕੇ ਲਿਆਂਦੀਆਂ ਗਈਆਂ, ਡੇਰੇ ਦੀ ਉਹ ਸਾਰੀ ਹੋਈ ਵੱਡਾ ਸਾਰਾ ਡੇਰਾ ਅੱਜ ਵੀ ਮੌਜੂਦ ਹੈ ਜਿੱਥੇ ਬਹੁਤ ਸਾਰੀਆਂ ਨਾਨਕ ਸ਼ਾਹੀ ਇੱਟਾਂ ਲੱਗੀਆਂ ਹੋਈਆਂ, 24 ਘੰਟੇ ਲੰਗਰ ਚੱਲਦਾ ਸੀ ਬਾਬਾ ਵੀਰ ਸਿੰਘ ਸਾਹਿਬ ਜੀ ਹੋਰਾਂ ਦੇ ਡੇਰੇ। ਇੱਕ ਵੇਰਾ ਉਹ ਨਨਕਾਣਾ ਸਾਹਿਬ ਮੱਥਾ ਟੇਕਣ ਵਾਸਤੇ ਗਿਆ ਸਾਧੂ, ਲਾਹੌਰ ਦੀ ਧਰਤੀ ਤੇ ਰੁਕੇ ਸਨ ਬਾਬਾ ਵੀਰ ਸਿੰਘ, ਸਰਦਾਰ ਹਰੀ ਸਿੰਘ ਨਲਵੇ ਦੇ ਪੁੱਤਰ ਜਵਾਹਰ ਸਿੰਘ ਨੂੰ ਪਤਾ ਲੱਗਾ ਕਿ ਬਾਬਾ ਵੀਰ ਸਿੰਘ ਸਾਹਿਬ ਜੀ ਆਏ ਨੇ, ਤੇ ਬਾਬਾ ਵੀਰ ਸਿੰਘ ਸਾਹਿਬ ਜੀ ਹੋਰਾਂ ਦੇ ਚਰਨਾਂ 'ਚ ਜਾ ਕੇ ਉਹਨੂੰ ਬੇਨਤੀ ਕੀਤੀ, ਬਾਬਾ ਜੀ ਇੱਕ ਰਾਤ ਮੇਰੇ ਘਰ ਰਹੋ, ਪ੍ਰਸ਼ਾਦਾ ਪਾਣੀ ਛਕੋ ਤੇ ਸਵੇਰੇ ਚਲੇ ਜਾਇਓ। ਸਾਧੂ ਨੇ ਬੇਨਤੀ ਪ੍ਰਵਾਨ ਕਰ ਲਈ, ਸੰਗਤ ਸਮੇਤ ਬਾਬਾ ਵੀਰ ਸਿੰਘ ਜੀ ਸਰਦਾਰ ਜਵਾਹਰ ਸਿੰਘ ਨਲਵੇ ਦੇ ਘਰ ਚਲੇ ਗਏ। ਕਹਿੰਦੇ ਨੇ ਚਾਂਦੀ ਦੀ ਕੁਰਸੀ ਤੇ ਬੈਠਾ ਰਿਹਾ ਜਵਾਹਰ ਸਿੰਘ, ਸਰਦਾਰ ਹਰੀ ਸਿੰਘ ਨਲਵੇ ਦਾ ਪੁੱਤਰ ਚਾਂਦੀ ਦੀ ਕੁਰਸੀ ਤੇ ਬੈਠਾ ਰਿਹਾ, ਨੌਕਰ ਚਾਕਰ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਰਹੇ। ਜਦੋਂ ਪ੍ਰਸ਼ਾਦ ਪਾਣੀ ਤਿਆਰ ਹੋਇਆ ਨੌਕਰਾਂ ਚਾਕਰਾਂ ਨੇ ਵਰਤਾਇਆ, ਸਾਧ ਨਡਰ ਕਿੰਨਾ ਸੀ, ਬੇਖੌਫ ਕਿੰਨਾ ਸੀ, ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ। ਬਾਬਾ ਜੀ ਨੇ ਭੋਜਨ ਪਾਇਆ ਤੇ ਅਰਦਾਸ ਕਰਨੀ ਸ਼ੁਰੂ ਕੀਤੀ, ਅਰਦਾਸ ਹੇ ਸੱਚੇ ਪਾਤਸ਼ਾਹ ਦਾਣਾ ਪਾਣੀ ਆਪ ਜੀ ਦਾ ਤੇ ਟਹਿਲ ਪਾਣੀ ਨੌਕਰਾਂ ਚਾਕਰਾਂ ਦੀ, ਦੋ ਵਾਰ ਇਹ ਸ਼ਬਦ ਅਰਦਾਸ ਵਿੱਚ ਕਿਹਾ ਬਾਬਾ ਵੀਰ ਸਿੰਘ ਸਾਹਿਬ ਜੀ ਨੇ, ਦਾਣਾ ਪਾਣੀ ਆਪ ਜੀ ਦਾ ਤੇ ਟਹਿਲ ਪਾਣੀ ਨੌਕਰਾਂ ਚਾਕਰਾਂ ਦੀ। ਚਾਂਦੀ ਦੀ ਕੁਰਸੀ ਤੇ ਬੈਠਾ ਜਵਾਹਰ ਸਿੰਘ ਅੱਗ ਬਗੂਲਾ ਹੋਈ ਜਾਵੇ, ਅੰਦਰੋਂ ਅੰਦਰੀ ਰਿੱਝਦਾ ਜਾਵੇ ਵੀ ਸਾਧ ਨੂੰ ਪ੍ਰਸ਼ਾਦਾ ਮੈਂ ਛਕਾਇਆ, ਮੇਰੇ ਘਰ ਸਾਧੂ ਆਇਆ, ਇਹਨੇ ਮੇਰੇ ਨੌਕਰਾਂ ਦਾ ਨਾਂ ਲਿਆ, ਮੇਰਾ ਤੇ ਨਾਂ ਤੱਕ ਨਹੀਂ ਲਿਆ। ਜਦੋਂ ਅਰਦਾਸ ਦੀ ਸਮਾਪਤੀ ਕੀਤੀ ਸਾਧ ਬਾਬੇ ਨੇ ਤੇ ਜਵਾਹਰ ਸਿੰਘ ਸਾਹਮਣੇ ਖਲੋ ਕੇ ਕਹਿੰਦਾ, ਬਾਬਾ ਮੇਰਾ ਤੇ ਨਾਂ ਹੀ ਨਹੀਂ ਲਿਆ, ਤੂੰ ਅਰਦਾਸ ਵਿੱਚ ਨੌਕਰਾਂ ਚਾਕਰਾਂ ਦੀ ਗੱਲ ਕਰ ਦਿੱਤੀ ਆ। ਏਡਾ ਬੇਖੌਫ ਤੇ ਏਡਾ ਨਿਡਰ ਸਾਧੂ ਹੱਸ ਕੇ ਕਹਿੰਦਾ, ਉਹ ਜਵਾਹਰ ਸਿੰਘ ਮੈਨੂੰ ਦੱਸ ਭਈ ਦਾਣਾ ਪਾਣੀ ਕਿਹਦਾ। ਕਹਿਣ ਲੱਗਾ ਜੀ ਅਕਾਲ ਪੁਰਖ ਵਾਹਿਗੁਰੂ ਦਾ ਪਰਮੇਸ਼ਰ ਦਾ। ਬਾਬਾ ਵੀਰ ਸਿੰਘ ਸਾਹਿਬ ਕਹਿੰਦੇ, ਤੂੰ ਮੰਨਦਾ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਦਾਣਾ ਪਾਣੀ ਹੈ। ਕਹਿੰਦਾ ਜੀ ਮੈਂ ਨਹੀਂ, ਸਾਰੀ ਦੁਨੀਆ ਜਾਣਦੀ ਹੈ ਵੀ ਅਕਾਲ ਪੁਰਖ ਵਾਹਿਗੁਰੂ ਦਾ ਦਾਣਾ ਪਾਣੀ ਹੈ, ਉਹ ਰਿਜਕ ਦਿੰਦਾ ਸਾਰੀ ਦੁਨੀਆ ਨੂੰ। ਬਾਬਾ ਵੀਰ ਸਿੰਘ ਸਾਹਿਬ ਕਹਿੰਦੇ ਵੀ ਮੈਨੂੰ ਇਹ ਦੱਸ, ਕੱਲ੍ਹ ਸ਼ਾਮਾਂ ਦੇ ਤੇਰੇ ਘਰ ਆਏ ਆ ਸੰਗਤ ਸਮੇਤ, ਕੋਈ ਲੰਗਰ ਦਾ ਭਾਂਡਾ ਮਾਂਜਿਆ ਹੀ, ਆਪਣੇ ਹੱਥੀ ਲੰਗਰ ਵਿੱਚ ਕੜਛੀ ਫੇਰੀ ਆ, ਕੋਈ ਦਾਲ ਪ੍ਰਸ਼ਾਦਾ ਪ੍ਰਸ਼ਾਦਾ ਵਰਤਾਇਆ ਹੀ, ਜੇ ਵਰਤਾਇਆ ਹੀ ਤੇ ਦੱਸ। ਗੱਲ ਕੋਈ ਨਾ ਆਵੇ ਜਵਾਹਰ ਸਿੰਘ ਨੂੰ, ਕਿਉਂਕਿ ਸਾਧ ਨਡਰ ਸੀ, ਉਹਨੂੰ ਇਹ ਥੋੜਾ ਸੀ ਭਈ ਜੇ ਜਵਾਹਰ ਸਿੰਘ ਦਾ ਨਾਂ ਲਿਆ, ਨਾਂ ਲਿਆ ਤੇ ਮੈਨੂੰ ਲਿਫਾਫਾ ਨਹੀਂ ਇਹਨੇ ਦੇਣਾ, ਮੈਨੂੰ ਮਾਇਆ ਨਹੀਂ ਦੇਣੀ, ਮੇਰਾ ਮਾਨ ਨਹੀਂ ਹੋਣਾ। ਸਾਧ ਇਹਨਾਂ ਗੱਲਾਂ ਦੇ ਭੁੱਖੇ ਨਹੀਂ, ਸੁਧਰੀ ਹੋਈ ਆਤਮਾ ਦਾ ਨਾਂ ਸਾਧ, ਸਾਧ ਕਿਸੋ ਬਾ ਸਾਧ ਬਣ ਆਈ ਦੀ ਪਦਵੀ ਰੱਖਣੀ ਬੜੀ ਕਠਿਨ ਬਾਤ ਹੈ। ਉਹਨਾਂ ਨੇ ਆਖਿਆ, ਉਹ ਜਵਾਹਰ ਸਿੰਘ ਦੱਸ, ਕੋਈ ਰੋਟੀ ਵੇਲੀ ਆ, ਚੁੱਲ੍ਹੇ ਵਿੱਚ ਅੱਗ ਡਾਹੀ, ਕੋਈ ਪ੍ਰਸ਼ਾਦਾ ਕਿਸੇ ਵਾਸਤੇ ਪਕਾਇਆ ਹੀ ਛਕਾਇਆ ਹੀ, ਲੰਗਰ ਦੇ ਭਾਂਡੇ ਮਾਂਜੇ। ਅੱਖਾਂ ਖੁੱਲੀਆਂ ਸਰਦਾਰ ਜਵਾਹਰ ਸਿੰਘ ਹੋਰਾਂ ਦੀਆਂ ਤੇ ਹੱਥ ਜੋੜ ਕੇ ਕਹਿੰਦਾ, ਬਾਬਾ ਇੱਕ ਰਾਤ ਮੇਰੇ ਘਰ ਹੋਰ ਰਹਿ, ਇੱਕ ਰਾਤ। ਸਾਧੂ ਫੇਰ ਮੰਨ ਗਿਆ, ਖੁੱਲ੍ਹੇ ਸੁਭਾਅ ਦੇ ਸਾਧੂ ਸਨ। ਹੁਣ ਦੋਵੇਂ ਜੀ ਜਵਾਹਰ ਸਿੰਘ ਤੇ ਉਹਦੇ ਘਰ ਵਾਲੀ ਨੌਕਰਾਂ ਦੇ ਨਾਲ ਆਪ ਲੱਗ ਕੇ ਪ੍ਰਸ਼ਾਦਾ ਤਿਆਰ ਕਰ ਰਹੇ। ਆਪ ਪ੍ਰਸ਼ਾਦਾ ਪਾਣੀ ਤਿਆਰ ਹੋਇਆ, ਭਗਤਾਂ ਸੱਜੀਆਂ, ਸੰਗਤ ਨੇ ਭੋਜਨ ਪਾਇਆ, ਬਾਬਾ ਵੀਰ ਸਿੰਘ ਸਾਹਿਬ ਜੀ ਹੋਰਾਂ ਨੇ ਭੋਜਨ ਪਾਇਆ। ਤੇ ਜਦੋਂ ਭੋਜਨ ਪਾਇਆ, ਅਰਦਾਸ ਕੀਤੀ, ਦਾਣਾ ਪਾਣੀ ਆਪ ਜੀ ਦਾ ਤੇ ਟਹਿਲ ਪਾਣੀ ਆਪ ਜੀ ਦੇ ਸਿੱਖਾਂ ਸੇਵਕਾਂ ਦੀ, ਸੱਚੇ ਪਾਤਸ਼ਾਹ ਪਰਿਵਾਰ ਦੇ ਸਿਰ ਤੇ ਮੇਰ ਭਰੇ ਹੱਥ ਰੱਖਿਓ, ਤੰਦਰੁਸਤੀ ਦੀ ਦਾਤ ਬਖਸ਼ਿਓ, ਇਹ ਅਰਦਾਸ ਕੀਤੀ। ਜਵਾਹਰ ਸਿੰਘ ਬਾਬਾ ਵੀਰ ਸਿੰਘ ਸਾਹਿਬ ਦੇ ਚਰਨਾਂ ਤੇ ਢਹਿ ਪਿਆ, ਬਾਬਾ ਸਾਧੂ ਹੋਣ ਤੇ ਤੇਰੇ ਵਰਗੇ, ਬਾਬਾ ਸਿੱਖ ਹੋਣ ਤੇ ਤੇਰੇ ਵਰਗੇ। ਇੱਥੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇ ਕਿਤੇ ਗੁਰੂ ਸਾਡੇ ਤੇ ਤਰਸ ਕਰੇ, ਸਾਡੇ ਘਰ ਵਿੱਚ ਕੋ ਖੁਸ਼ੀ ਦਾ ਸਮਾਗਮ ਬਣੇ, ਸਾਨੂੰ ਹੁਕਮਰਾਨ ਬਣ ਕੇ ਕੁਰਸੀਆਂ ਤੇ ਨਹੀਂ ਬਹਿਣਾ ਚਾਹੀਦਾ, ਸੰਗਤ ਦੀ ਟਹਿਲ ਕਰਨੀ ਚਾਹੀਦੀ ਹੈ। ਜਿਸ ਵੀ ਤਰੀਕੇ ਦੀ ਉਮਰ ਹੋਵੇ, ਜੇ ਕੋਈ ਬਜ਼ੁਰਗ ਹੈ ਉਹ ਪ੍ਰਬੰਧ ਕਰਨ ਦੀ ਸੇਵਾ ਨਿਭਾ ਸਕਦਾ, ਜੇ ਕੋਈ ਯੰਗ ਮੈਨ ਹੈ ਉਹ ਹੱਥੀਂ ਸੇਵਾ ਕਰ ਸਕਦਾ, ਜੇ ਕੋਈ ਬੱਚਾ ਉਹਨੂੰ ਲੰਗਰ ਵਰਤਾਉਣ ਵਾਸਤੇ ਲਾਇਆ ਜਾ ਸਕਦਾ। ਇੱਥੇ ਵਿਹਨੇ ਅਸੀਂ ਗੁਰੂ ਘਰ ਵਿੱਚ, ਕਈ ਪਰਿਵਾਰ ਸਾਰੀ ਸਾਰੀ ਰਾਤ ਆਣ ਕੇ ਗੁਰੂ ਕੀ ਸੰਗਤ ਦੀ ਸੇਵਾ ਕਰਦੇ ਨੇ, ਲੰਗਰਾਂ ਦੀ ਆਪ ਸਬਜ਼ੀ ਭਾਜੀ ਕੱਟਣੀ, ਸਾਰਾ ਕੁਝ ਗੁਰੂ ਕੇ ਲਾਂਗਰੀਆਂ ਦੇ ਨਾਲ ਆਪ ਲੱਗ ਕੇ ਕਰਨਾ, ਇਹ ਕਾਲ ਇਹ ਸੇਵਾ ਸੱਚੇ ਪਾਤਸ਼ਾਹ ਦੀ ਨਦਰੇ ਰਹਿਮਤ ਤੋਂ ਬਿਨਾਂ ਨਹੀਂ ਮਿਲ ਸਕਦੀ। ਸੋ ਇਸ ਤਰ੍ਹਾਂ ਦਾ ਦਿਆਲੂ ਕਿਰਪਾਲੂ ਤੇ ਨਡਰ ਸਾਧ ਬਾਬਾ ਵੀਰ ਸਿੰਘ ਸਾਹਿਬ, ਸਿੱਖ ਰਾਜ ਦੇ ਜਿੰਨੇ ਬਾਗੀ ਜਰਨੈਲ ਸਨ ਨਾ, ਉਹ ਬਾਬਾ ਵੀਰ ਸਿੰਘ ਹੋਰਾਂ ਕੋਲ ਪਨਾਹ ਲੈਂਦੇ ਸਨ। ਅੰਗਰੇਜ਼ ਉਹਨਾਂ ਕੋਲੋਂ ਥਰ ਥਰ ਕੰਬਦੇ ਸਨ, ਡੋਗਰੇ ਉਹਨਾਂ ਕੋਲੋਂ ਥਰ ਥਰ ਕੰਬਦੇ ਸਨ। ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਹੋਰਾਂ ਦਾ ਪੁੱਤਰ ਕੰਵਰ ਕਸ਼ਮੀਰਾ ਸਿੰਘ ਸਿਆਲਕੋਟ ਦੇ ਕਿਲੇ ਵਿੱਚੋਂ ਰਾਤ ਨੱਸਿਆ, ਉਹਦੀ ਰਾਣੀ ਦੇ ਘਰ ਬਾਲ ਹੋਣ ਵਾਲਾ ਸੀ ਬਾਲ, ਗਰਮੀਆਂ ਦਾ ਮਹੀਨਾ, ਰਾਤ ਨੱਸਿਆ, ਸ਼ੇਰੇ ਪੰਜਾਬ ਦਾ ਪੁੱਤਰ ਕੰਵਰ ਕਸ਼ਮੀਰ ਸਿੰਘ ਆਪਣੀ ਰਾਣੀ ਨੂੰ ਨਾਲ ਲੈ ਕੇ ਕਿ ਲਾਹੌਰ ਤੋਂ ਆਈ ਫੌਜ ਮੈਨੂੰ ਗ੍ਰਿਫਤਾਰ ਕਰ ਲਿਆ, ਪਤਾ ਨਹੀਂ ਮੇਰੇ ਨਾਲ ਕੀ ਕੁਝ ਗੁਜ਼ਰੇਗੀ, ਇਸ ਲਈ ਮੈਨੂੰ ਬਾਬਾ ਵੀਰ ਸਿੰਘ ਸਾਹਿਬ ਹੋਰਾਂ ਦੇ ਡੇਰੇ ਤੇ ਜਾਣਾ ਚਾਹੀਦਾ। ਬਾਬਾ ਵੀਰ ਸਿੰਘ ਹੋਰ ਨਰੰਗਾਬਾਦ, ਦੋਵੇਂ ਜੀ ਤੁਰੇ ਜਾ ਰਹੇ, ਦੋਵੇਂ ਜੀ ਜਦੋਂ ਰਾਵੀ ਦਰਿਆ ਪਾਰ ਕਰਕੇ ਨਿਕਲ ਲੱਗੇ ਬਾਬੇ ਦੇ ਡੇਰੇ, ਤੇ ਦਰਿਆ ਦੇ ਕੰਢੇ ਤੇ ਸਰਦਾਰ ਕਸ਼ਮੀਰ ਸਿੰਘ ਦੀ ਘਰਵਾਲੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ, ਬੱਚੇ ਨੂੰ ਸਾਖੀ ਵਿੱਚ ਆਉਂਦਾ, ਉਹ ਬੱਚਾ ਸਿਰਫ ਕੁਝ ਪਲਾਂ ਦਾ ਹੀ ਪ੍ਰਾਹੁਣਾ ਸੀ, ਕੁਝ ਪਲਾਂ ਦਾ ਹੀ। ਜਿਸ ਸਾਧ ਦੀ ਝੁੱਗੀ ਵਿੱਚ ਮਹਾਰਾਜਾ ਸਾਹਿਬ ਦੀ ਹੋਰਾਂ ਨੇ ਨਹੁੰ ਨੇ ਬੱਚੇ ਨੂੰ ਜਨਮ ਦਿੱਤਾ, ਉਸ ਸਾਧੂ ਨੇ ਆਪਣੀ ਝੁੱਗੀ ਵਿੱਚੋਂ ਇੱਕ ਕੱਪੜਾ ਦਿੱਤਾ, ਉਸ ਬੱਚੇ ਦਾ ਤਨ ਢੱਕਿਆ ਗਿਆ ਤੇ ਨਦੀ ਦੇ ਕੰਢੇ, ਦਰਿਆ ਦੇ ਕੰਢੇ ਤੇ ਉਹਨੂੰ ਦਫਨਾ ਦਿੱਤਾ। ਇੱਥੋਂ ਜਦੋਂ ਦੋਵੇਂ ਜੀ ਗਏ ਤੇ ਰਾਣੀ ਬਿਮਾਰ ਸੀ, ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਈ। ਬਾਬਾ ਵੀਰ ਸਿੰਘ ਹੋਰਾਂ ਦੇ ਡੇਰੇ ਤੇ ਚਲਿਆ ਗਿਆ ਸਰਦਾਰ ਕਸ਼ਮੀਰ ਸਿੰਘ। ਕਹਿੰਦੇ ਨੇ ਇਹ ਕੁਦਰਤ ਦੇ ਰੰਗ ਨੇ, ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਜਦੋਂ ਕੰਵਰ ਕਸ਼ਮੀਰਾ ਸਿੰਘ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਸ਼ਾਹੀ ਮਹੱਲਾਂ 'ਚ ਪੈਦਾ ਹੋਇਆ ਸੀ ਨਾ, ਉਦੋਂ ਸਵਾ ਮਹੀਨਾ ਲਗਾਤਾਰ ਆਸ਼ਤਬਾਜ਼ੀ ਚੱਲਦੀ ਰਹੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਸ਼ਾਹੀ ਮਹੱਲਾਂ 'ਚ ਸਵਾ ਮਹੀਨਾ। ਅੱਜ ਰਣਜੀਤ ਸਿੰਘ ਨਹੀਂ, ਅੱਜ ਸਿੱਖਾਂ ਦਾ ਰਾਜ ਨਹੀਂ, ਉਹਦੀ ਰਾਣੀ ਦਾ ਇਲਾਜ ਕਰਨ ਵਾਸਤੇ ਡਾਕਟਰ ਹਾਮੀ ਨਹੀਂ ਭਰ ਰਿਹਾ। ਇਹ ਕੁਦਰਤ ਦੇ ਰੰਗ ਨੇ, ਬੇਹੋਸ਼ ਹੋ ਕੇ ਰਾਣੀ ਧਰਤੀ 'ਤੇ ਡਿੱਗੀ ਆ। ਆਪਣੀ ਰਾਣੀ ਨੂੰ ਡਿੱਗੀ ਨੂੰ ਛੱਡ ਕੇ ਕੰਵਰ ਕਸ਼ਮੀਰਾ ਸਿੰਘ ਭੱਜ ਕੇ ਸਾਧੂ ਦੇ ਡੇਰੇ ਗਿਆ। ਜਾ ਕੇ ਪਹਿਰੇ ਵਾਲੇ ਨੂੰ ਆਖਿਆ, ਮੈਂ ਰਣਜੀਤ ਸਿੰਘ ਦਾ ਪੁੱਤਰ ਹਾਂ, ਬਾਬਾ ਵੀਰ ਸਿੰਘ ਸਾਹਿਬ ਜੀ ਆਏ। ਉਹਨਾਂ ਵੇਖਿਆ ਕੰਵਰ ਕਸ਼ਮੀਰਾ ਸਿੰਘ ਦੇ ਲੀੜੇ ਫਟੇ ਹੋਏ, ਮੁੜਕੋ ਮੁੜਕੀ ਹੋਇਆ, ਪੈਰੋਂ ਨੰਗਾ। ਜਦੋਂ ਬਾਬਾ ਵੀਰ ਸਿੰਘ ਸਾਹਿਬ ਹੋਰਾਂ ਨੇ ਤੱਕਿਆ ਤੇ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ, ਜਿਵੇਂ ਪਰਦੇਸ਼ ਤੋਂ ਗਏ ਹੋਏ ਬੱਚੇ ਨੂੰ ਬਾਪੂ ਘੁੱਟ ਕੇ ਗਲਵੱਕੜੀ ਵਿੱਚ ਲੈਂਦਾ ਤੇ ਬੱਚੇ ਨੂੰ ਠੰਡ ਪੈਂਦੀ ਆ ਨਾ, ਇਸ ਤਰ੍ਹਾਂ ਜਦੋਂ ਘੁੱਟ ਕੇ ਛਾਤੀ ਨਾਲ ਸਾਧੂ ਬਾਬੇ ਵੀਰ ਸਿੰਘ ਨਰੰਗਾਬਾਦ ਵਾਲੇ ਨੇ ਕੰਵਰ ਕਸ਼ਮੀਰਾ ਸਿੰਘ ਨੂੰ ਲਾਇਆ, ਉਹਨੂੰ ਸ਼ਾਂਤੀ ਮਿਲੀ। ਉਸੇ ਵੇਲੇ ਹੌਸਲਾ ਧਰ ਕੇ ਕੰਵਰ ਕਸ਼ਮੀਰਾ ਸਿੰਘ ਕਹਿੰਦਾ, ਬਾਬਾ ਇੱਥੋਂ ਇੰਨੇ ਕਿੱਲੇ ਹਟਵੀ ਮੇਰੀ ਘਰਵਾਲੀ ਫਲਾਣੀ ਜਗ੍ਹਾ ਉੱਤੇ ਪਈ ਆ ਬੇਹੋਸ਼ੀ ਦੀ ਹਾਲਤ ਵਿੱਚ, ਉਹਨੂੰ ਬਚਾਇਆ ਜਾਵੇ। ਪਾਲਕੀ ਭੇਜ ਕੇ ਬਾਬਾ ਜੀ ਹੋਰਾਂ ਨੇ ਮਹਾਰਾਜਾ ਸਾਹਿਬ ਦੀ ਨਹੁੰ ਨੂੰ ਆਪਣੇ ਡੇਰੇ ਵਿੱਚ ਲਿਆਂਦਾ, ਇਲਾਜ ਕਰਵਾਇਆ। ਜਿੰਨੇ ਬਾਗੀ ਸਨ ਜਿਨ੍ਹਾਂ ਨੂੰ ਕੋਈ ਰੱਖਣ ਵਾਸਤੇ ਤਿਆਰ ਨਹੀਂ ਸੀ ਨਾ, ਉਹ ਲੋਕ ਬਾਬਾ ਵੀਰ ਸਿੰਘ ਸਾਹਿਬ ਹੋਰਾਂ ਦੇ ਡੇਰੇ ਵਿੱਚ ਆਣ ਕੇ ਰਹਿੰਦੇ ਸਨ। ਜਿੰਨੇ ਅੰਗਰੇਜ਼ ਸਰਕਾਰ ਨੇ ਜਾਂ ਜੰਮੂ ਦੇ ਡੋਗਰਿਆਂ ਨੇ ਸਿੱਖ ਰਾਜ ਦੇ ਬਾਗੀ ਐਲਾਨੇ ਹੋਏ ਸਨ, ਉਹ ਸਾਰੇ ਦੇ ਸਾਰੇ ਆਣ ਕੇ ਬਾਬਾ ਵੀਰ ਸਿੰਘ ਹੋਰਾਂ ਕੋਲ ਰਹਿੰਦੇ ਸਨ। ਸੋ ਰਾਜਾ ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ ਸੋਚਦਾ, ਜਿੰਨਾ ਚਿਰ ਬਾਬਾ ਵੀਰ ਸਿੰਘ ਜੀ ਜਿਉਂਦੇ ਨੇ ਉਹਨਾਂ ਚਿਰ ਸਿੱਖ ਹਰਾਏ ਨਹੀਂ ਜਾ ਸਕਦੇ, ਸਿੱਖਾਂ ਦਾ ਵਾਲ ਨਹੀਂ ਵਿੰਗਾ ਹੋ ਸਕਦਾ। ਇਸ ਲਈ ਬਾਬਾ ਵੀਰ ਸਿੰਘ ਸਾਹਿਬ ਨੂੰ ਕਿਸੇ ਨਾ ਕਿਸੇ ਬਹਾਨੇ ਖਤਮ ਕਰਨਾ ਚਾਹੀਦਾ। ਉਹਨਾਂ ਨੇ ਇੱਕ ਮੁਸਲਮਾਨ ਕੁਰਦਾਂ ਦੀ ਪਲਟਣ ਸੱਦੀ, ਜਿਹਨਾਂ ਨੂੰ ਉਸ ਵੇਲੇ ਜਲਾਦਾਂ ਦੀ ਪਲਟਣ ਕਿਹਾ ਜਾਂਦਾ ਸੀ, ਜਲਾਦਾਂ ਦੀ ਪਲਟਣ। ਜੱਲਾ ਪੰਡਤ ਤੇ ਸਰਦਾਰ ਹੀਰਾ ਸਿੰਘ, ਰਾਜਾ ਧਿਆਨ ਸਿੰਘ ਡੋਗਰੇ ਦਾ ਪੁੱਤਰ, ਸੱਦ ਕੇ ਕੁਰਦਾਂ ਦੀ ਪਲਟਣ ਦੇ ਸਰਦਾਰ ਨੂੰ ਕਹਿਣ ਲੱਗੇ, ਭਾਈ ਤੁਸੀਂ ਫੌਜਾਂ ਲੈ ਕੇ ਬਾਬਾ ਵੀਰ ਸਿੰਘ ਨਰੰਗਾਬਾਦ ਵਾਲਿਆਂ ਦੇ ਡੇਰੇ 'ਤੇ ਜਾਣਾ ਹੈ, ਪਹਿਲੀ ਗੱਲ ਤਾਂ ਜਿਉਂਦੇ ਜੀ ਸਾਧ ਨੂੰ ਗ੍ਰਿਫਤਾਰ ਕਰਕੇ ਲਿਆਓ, ਜੇ ਜਿਉਂਦੇ ਜੀ ਤੁਹਾਡੇ ਕੋਲੋਂ ਕਾਬੂ ਨਹੀਂ ਆਉਂਦਾ ਤਾਂ ਗੋਲੀਆਂ ਮਾਰ ਮਾਰ ਕੇ ਡੇਰਾ ਉਡਾ ਦਿਓ, ਸਾਧ ਦੇ ਚੀਥੜੇ ਉਡਾ ਦਿਓ। ਸਤਿਕਾਰਯੋਗ ਸਾਧ ਸੰਗਤ, ਜਦੋਂ ਮੁਸਲਮਾਨ ਕੁਰਦਾਂ ਦੇ ਜਰਨੈਲ ਨੇ ਇਹ ਗੱਲ ਸੁਣੀ ਨਾ, ਉਹਨੇ ਹੱਥ ਜੋੜ ਕੇ ਆਖਿਆ, ਉਹ ਮੇਰੀ ਗੱਲ ਸੁਣੋ, ਅਸੀਂ ਜਲਾਦ ਹਾਂ, ਸਾਡਾ ਕੰਮ ਹੈ ਜਲਾਦਪੁਣਾ ਕਰਨਾ, ਪਰ ਅਸੀਂ ਕਿਤੇ ਨਿਰਦਈ ਥੋੜ੍ਹਾ ਭਈ ਬਿਨਾਂ ਵਜ੍ਹਾ ਕਿਸੇ ਦੇ ਫੌਜਾਂ ਚੜ੍ਹਾ ਦਈਏ, ਹਮਲਾ ਕਰ ਦਈਏ। ਬਾਬਾ ਵੀਰ ਸਿੰਘ ਉਹ ਸੰਤ ਹੈ ਜਿਹਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਮੱਥਾ ਟੇਕਦੇ ਰਹੇ, ਜਿਹਨਾਂ ਦਾ ਭੈ ਮੰਨਦੇ ਰਹੇ। ਅੱਜ ਮਹਾਰਾਜਾ ਰਣਜੀਤ ਸਿੰਘ ਸਿਰ 'ਤੇ ਨਹੀਂ ਤਾਂ ਅਸੀਂ ਉਹ ਸਾਧ ਦੇ ਡੇਰੇ ਫੌਜਾਂ ਲੈ ਕੇ ਤੋਪਾਂ ਲੈ ਕੇ ਜਾਈਏ, ਬਿਲਕੁਲ ਅਸੀਂ ਸਾਧ ਦੇ ਡੇਰੇ ਚੜ੍ਹਾਈ ਕਰਕੇ ਨਹੀਂ ਜਾਣੀ। ਹੀਰਾ ਸਿੰਘ ਅਤੇ ਜੱਲਾ ਪੰਡਿਤ ਪਤਾ ਕੀ ਕਹਿੰਦੇ, ਕਹਿੰਦੇ ਤੁਹਾਨੂੰ ਨੌਕਰੀਓਂ ਕੱਢ ਦੇਣਾ, ਨੌਕਰੀਓਂ ਭੁੱਖੇ ਮਰ ਜਾਓਗੇ। ਉਹਨਾਂ ਦਾ ਸਰਦਾਰ ਕੁਰਦਾਂ ਦਾ ਕਹਿੰਦਾ, ਗੱਲ ਸੁਣੋ, ਜਿਹੜੇ ਪਰਮੇਸ਼ਰ ਨੇ ਚੁੰਝ ਦਿੱਤੀ ਆ ਨਾ ਚੁੰਝ, ਉਹਨੇ ਖਾਣੇ ਦਾ ਪਹਿਲਾਂ ਪ੍ਰਬੰਧ ਕੀਤਾ, ਪਹਿਲਾਂ ਉਹ ਰਿਜ਼ਕ ਸੰਸਾਰ 'ਤੇ ਭੇਜਦਾ ਅਤੇ ਫਿਰ ਉਹ ਜੀਵ ਨੂੰ ਭੇਜਦਾ। ਪਹਿਲੋਂ ਦੇਤਾ ਰਿਜ਼ਕ ਸਵਾਹਾ, ਪਿੱਛੋਂ ਦੇਤਾ ਜੰਤ ਉਪਾਹਾ, ਪਹਿਲਾਂ ਰਿਜ਼ਕ ਭੇਜਦਾ ਅਤੇ ਫਿਰ ਉਹ ਜੀਵ ਨੂੰ ਭੇਜਦਾ। ਜੇ ਉਹਨੇ ਸਾਨੂੰ ਇਸ ਧਰਤੀ 'ਤੇ ਭੇਜਿਆ ਤਾਂ ਸਾਨੂੰ ਭੁੱਖਿਆ ਨਹੀਂ ਮਰ ਦੇਵੇਗਾ, ਬਿਲਕੁਲ ਅਸੀਂ ਤੁਹਾਡੇ ਆਖੇ ਲਾ ਕੇ ਉਸ ਮਹਾਨ ਸਾਧੂ ਦੇ ਡੇਰੇ 'ਤੇ ਤੋਪਾਂ ਲੈ ਕੇ ਨਹੀਂ ਜਾਵਾਂਗੇ, ਕਿਉਂਕਿ ਉਹ ਸੰਤ ਹੈ, ਉਹ ਮਹਾਂਪੁਰਸ਼ ਹੈ, ਉਹ ਦਿਆਲੂ ਕਿਰਪਾਲੂ ਹੈ। ਸਾਡੇ ਵੀ ਦਿਲ, ਸਾਡੇ ਵੀ ਛਾਤੀ ਵਿੱਚ ਕੁਦਰਤ ਨੇ ਦਿਲ ਰੱਖਿਆ, ਅਤੇ ਜਿਹੜਾ ਦਿਲ ਹੋਵੇ ਭਾਵੇਂ ਜਲਾਦ ਦਾ ਹੋਵੇ, ਉਹਦੇ ਵਿੱਚੋਂ ਰਹਿਮ ਪੈਦਾ ਹੁੰਦਾ, ਅਸੀਂ ਬਿਲਕੁਲ ਤੁਹਾਡੇ ਆਖੇ ਲਾ ਕੇ ਸਾਧ ਦੇ ਡੇਰੇ ਚੜ੍ਹਾਈ ਕਰਕੇ ਨਹੀਂ ਜਾਵਾਂਗੇ। ਐਸੇ ਜਲਾਦਾਂ ਦਾ ਸਤਿਕਾਰ ਕਰਨਾ, ਐਸੀ ਸੋਚ ਦਾ ਸਤਿਕਾਰ ਕਰਨਾ ਵੀ ਇੱਕ ਵੱਡੀ ਗੱਲ ਹੈ। ਜਦੋਂ ਉੱਧਰੋਂ ਜਵਾਬ ਹੋ ਗਿਆ ਨਾ, ਫਿਰ ਆਪਣਿਆਂ ਦੀ ਵਾਰੀ ਆਈ ਆ ਆਪਣਿਆਂ ਦੀ। ਕਹਿੰਦੇ ਨੇ ਇੱਕ ਲੱਕੜਹਾਰਾ ਕੁਹਾੜੇ ਦੇ ਨਾਲ ਦਰਖਤ ਨੂੰ ਕੱਟਣ ਲੱਗਾ, ਦਰਖਤ ਨੂੰ ਜਦੋਂ ਪਹਿਲਾਂ ਟੱਕ ਜੜ੍ਹਾਂ ਵਿੱਚ ਲਾਇਆ ਨਾ, ਦਰਖਤ ਵਿੱਚੋਂ ਪਾਣੀ ਸਿਮਿਆ, ਜਿਹਨੂੰ ਅਸੀਂ ਖੂਨ ਕਹਿੰਦੇ ਹਾਂ, ਖੂਨ। ਲੱਕੜਹਾਰੇ ਨੇ ਕੁਹਾੜਾ ਰੋਕ ਦਿੱਤਾ ਅਤੇ ਦਰਖਤ ਨੂੰ ਪੁੱਛਦਾ, ਵੀ ਮਿੱਤਰਾ ਮੈਂ ਤੇਰੇ ਤੇ ਟੱਕ ਲਾਇਆ, ਤੇਰੇ ਵਿੱਚੋਂ ਖੂਨ ਪਾਣੀ ਸਿਮਿਆ, ਤੂੰ ਰੋ ਰਿਹਾ, ਦਰਦ ਹੋਈ ਆ? ਦਰਖਤ ਕਹਿੰਦਾ ਨਹੀਂ ਨਹੀਂ, ਤੂੰ ਆਪਣਾ ਕੰਮ ਕਰ, ਮੈਨੂੰ ਤੇਰੇ ਤੇ ਕੋਈ ਗਿਲਾ ਨਹੀਂ, ਤੂੰ ਆਪਣਾ ਕੰਮ ਕਰ। ਲੱਕੜਹਾਰਾ ਕਹਿੰਦਾ ਨਹੀਂ ਯਾਰਾ, ਮੈਨੂੰ ਦੱਸਦੇ ਸਹੀ, ਮੈਂ ਟੱਕ ਲਾਇਆ ਤੇਰੀਆਂ ਜੜ੍ਹਾਂ ਵਿੱਚ, ਤੇਰੇ ਵਿੱਚੋਂ ਪਾਣੀ ਸਿਮਿਆ, ਖੂਨ ਸਿਮਿਆ, ਤੂੰ ਰੋ ਰਿਹਾ ਕਿਉਂ? ਭਰੇ ਹੋਏ ਮਨ ਨਾਲ ਦਰਖਤ ਕਹਿੰਦਾ ਉਹ ਮਿੱਤਰਾ, ਮੈਨੂੰ ਤੇਰੇ ਤੇ ਕੋਈ ਗਿਲਾ ਨਹੀਂ, ਹੋ ਗਿਲਾ ਹੀ ਆਪਣੇ ਤੇ, ਜੇ ਕਿਤੇ ਮੇਰੀ ਲੱਕੜ ਦਾ ਬਣਿਆ ਹੋਇਆ ਦਸਤਾ ਤੇਰੇ ਕੁਹਾੜੇ ਵਿੱਚ ਨਾ ਨਾ ਹੁੰਦਾ, ਤੇ ਤੂੰ ਇਸ ਕੁਹਾੜੇ ਨਾਲ ਮੈਨੂੰ ਕੱਟ ਨਹੀਂ ਸਕਦਾ, ਮੈਨੂੰ ਤੇਰੇ ਤੇ ਨਹੀਂ ਗਿਲਾ, ਤੇਰੇ ਕੁਹਾੜੇ ਤੇ ਨਹੀਂ ਗਿਲਾ, ਜਿਹੜਾ ਮੇਰੀ ਲੱਕੜ ਦਾ ਬਣਿਆ ਉਹਦੇ ਵਿੱਚ ਦਸਤਾ ਨਾ, ਮੈਨੂੰ ਉਹਦੇ ਤੇ। ਰੋਇਆ ਰੁੱਖ ਕੁਹਾੜੇ ਵਿੱਚ ਵੇਖ ਦਸਤਾ, ਟੱਕ ਜੜ੍ਹਾਂ ਵਿੱਚ ਲਾਇਆ ਤੇ ਆਪਣੇ ਨੇ, ਫੁੱਲ ਰੋ ਪਿਆ ਮਾਲਣ ਹੱਥ ਵੇਖ ਸੂਈ, ਛੇਕ ਫੁੱਲਾਂ ਵਿੱਚ ਪਾਇਆ ਤੇ ਆਪਣੇ ਨੇ, ਮੁਰਦਿਆ ਰੋ ਪਿਆ ਦਗੇ ਦੀ ਵੇਖ ਦੁਨੀਆਂ, ਲਾਂਬੂ ਚਿਖਾ ਨੂੰ ਲਾਇਆ ਤੇ ਆਪਣੇ ਨੇ, ਕਲਗੀ ਧਰ ਦੇ ਜਿਗਰ ਦੇ ਟੋਟਿਆਂ ਨੂੰ ਨੀਹਾਂ ਵਿੱਚ ਚਣਵਾਇਆ ਤੇ ਆਪਣੇ ਨੇ। ਹਮੇਸ਼ਾ ਆਪਣਿਆਂ ਤੇ ਗਿਲਾ ਹੁੰਦਾ, ਗਦਾਰਾਂ ਤੇ ਗਿਲਾ ਹੁੰਦਾ। ਸਿੱਖ ਸਰਦਾਰਾਂ ਨੂੰ ਸੱਦਿਆ ਜੰਮੂ ਦੇ ਡੋਗਰੇ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨੇ, ਜਿਹੜਾ ਸਾਧ ਦੇ ਡੇਰੇ ਤੇ ਚੜ੍ਹਾਈ ਕਰਕੇ ਜਾਏਗਾ, ਇੱਕ ਇੱਕ ਸੋਨੇ ਦੀ ਬੁਧਕੀ ਦਿੱਤੀ ਜਾਵੇਗੀ, ਸੋਨੇ ਦਾ ਕੈਂਠਾ ਦਿੱਤਾ ਜਾਵੇਗਾ। ਸਾਰੇ ਸਾਧ ਦੇ ਡੇਰੇ ਚੜ੍ਹਾਈ ਕਰਨ ਵਾਸਤੇ ਤਿਆਰ, ਵੱਡੀਆਂ ਵੱਡੀਆਂ ਤੋਪਾਂ ਅੱਜ ਦੇ ਦਿਨ ਬਾਬਾ ਵੀਰ ਸਿੰਘ ਸਾਹਿਬ ਦੇ ਡੇਰੇ ਮੁੱਠਿਆਂ ਵਾਲੀ ਫਿਰੋਜ਼ਪੁਰ ਦੇ ਨੇੜੇ ਦਰਿਆ ਸਤਲੁਜ ਦੇ ਕੰਢੇ ਤੇ ਬੀੜ ਦਿੱਤੀਆਂ ਗਈਆਂ। ਬਾਬਾ ਵੀਰ ਸਿੰਘ ਸਾਹਿਬ ਲਾਂਗਰੀ ਨੂੰ ਕਹਿੰਦੇ, ਲਾਂਗਰੀ ਸਾਹਿਬ ਜਿੰਨਾ ਘਿਓ ਜਮਾ ਨਾ, ਜਿੰਨਾ ਘਿਓ ਡੇਰੇ ਵਿੱਚ ਜਮਾ, ਸਾਰੇ ਦੇ ਘਿਓ, ਸਾਰੇ ਘਿਓ ਦਾ ਕੜਾਹ ਪ੍ਰਸ਼ਾਦ ਬਣਾ ਕੇ ਦੇ ਪੀਪੇ ਭਰ ਦਿੱਤੇ ਜਾਣ, ਲੰਗਰ ਕਈ ਗੁਣਾ ਜ਼ਿਆਦਾ ਬਣਾਇਆ ਜਾਵੇ। ਲਾਂਗਰੀ ਕਹਿੰਦਾ, ਬਾਬਾ ਜੀ ਮੈਨੂੰ ਪਤਾ ਲੱਗਾ ਵੀ ਇੰਨੀ ਫੌਜ ਸਾਡੇ ਡੇਰੇ ਚੜ੍ਹਾਈ ਕਰਕੇ ਆ ਰਹੀ, ਤੋਪਾਂ ਆ ਰਹੀਆਂ ਨੇ, ਹਾਕਮ ਆ ਰਹੇ, ਵੱਡੇ ਵੱਡੇ ਕਮਾਂਡਰ ਚੀਫ ਆ ਰਹੇ, ਤੇ ਤੁਸੀਂ ਕਹਿੰਦੇ ਹੋ ਵੀ ਕੜਾਹ ਪ੍ਰਸ਼ਾਦ ਬਣਾ ਕੇ ਪੀਪੇ ਭਰ ਦਿਓ, ਕੜਾਹ ਪ੍ਰਸ਼ਾਦ ਖਾਣਾ ਕਿਹਨਾਂ ਨੇ? ਵੱਡੀ ਕਰਨੀ ਦਾ ਮਾਲਕ ਸਾਧੂ, ਬ੍ਰਹਮ ਗਿਆਨੀ ਅਵਸਥਾ ਦਾ ਮਾਲਕ ਸਾਧੂ ਲਾਂਗਰੀ ਨੂੰ ਕਹਿੰਦਾ, ਲਾਂਗਰੀ ਸਾਹਿਬ ਉਹਨਾਂ ਨੇ ਚੜ੍ਹਾਈ ਕਰਨੀ ਆ ਲਾਹੌਰ ਤੋਂ, ਲਾਹੌਰ ਤੋਂ ਲੈ ਕੇ ਇੱਥੋਂ ਤੱਕ ਕਿੰਨਾ ਪੈਂਦਾ, ਰਾਹ 'ਚ ਉਹਨਾਂ ਨੂੰ ਪਾਣੀ ਪੀਣ ਤੱਕ ਨਹੀਂ ਮਿਲਦਾ, ਜਦੋਂ ਉਹ ਆਪਣਾ ਕੰਮ ਨੇਪਰੇ ਚੜ੍ਹਾ ਲੈਣਗੇ ਭੁੱਖਿਆਂ ਇੱਥੋਂ ਮੁੜਨਾ ਪੈਣਾ, ਸਾਨੂੰ ਤਬਾਹ ਕਰਨ ਤੋਂ ਬਾਅਦ ਇੱਥੇ ਬਹਿ ਕੇ ਪ੍ਰਸ਼ਾਦਾ ਤੇ ਛੱਕ ਕੇ ਜਾਣ, ਕਦੇ ਭੁੱਖੇ ਨਾ ਚਲੇ ਜਾਣ, ਇਸ ਲਈ ਉਹਨਾਂ ਵਾਸਤੇ ਭੋਜਨ ਤਿਆਰ ਕੀਤਾ ਜਾ। ਸਤਿਕਾਰਯੋਗ ਸਾਧ ਸੰਗਤ, ਇਹ ਕਰਨੀ ਹੈ ਸਾਧ ਦੀ, ਸਤਿਗੁਰੂ ਦੀ ਤਾਬਿਆ ਵਿੱਚ ਬੈਠੇ ਸਤਿਗੁਰੂ ਕੇ ਸਿੱਖਾਂ ਨੂੰ ਗੋਲੀਆਂ ਲੱਗੀਆਂ, ਸਤਿਗੁਰੂ ਕੇ ਸਿੱਖ ਸ਼ਹੀਦ ਹੋਏ, ਇੱਕ ਵੱਡਾ ਤੋਪ ਦਾ ਗੋਲਾ ਬਾਬਾ ਵੀਰ ਸਿੰਘ ਸਾਹਿਬ ਹੋਰਾਂ ਦੇ ਪੱਟ ਵਿੱਚ ਆਣ ਕੇ ਲੱਗਾ, ਗੋਲਾ ਇੰਨਾ ਜ਼ਬਰਦਸਤ ਸੀ ਸਾਰੇ ਦਾ ਸਾਰਾ ਪੱਟ ਦਾ ਹਿੱਸਾ ਡੈਮੇਜ ਹੋ ਗਿਆ, ਕੇਵਲ ਇੱਕ ਹੱਡੀ ਬਚੀ ਹੈ। ਬਾਬਾ ਜੀ ਸ਼ਾਮ ਚਿੱਤ ਬੈਠੇ ਬਾਣੀ ਪੜ੍ਹਦੇ ਰਹਿ, ਆਖਰ ਗੋਲੀਆਂ ਦਾ ਮੀਂਹ ਵਰਾਇਆ ਗਿਆ, 18 ਗੋਲੀਆਂ ਬਾਬਾ ਵੀਰ ਸਿੰਘ ਸਾਹਿਬ ਹੋਰਾਂ ਦੀ ਛਾਤੀ ਵਿੱਚ ਵੱਜੀਆਂ, 10 ਮਈ 1844 ਈਸਵੀ ਨੂੰ ਅੱਜ ਦੇ ਦਿਨ ਸਰਦਾਰ ਧਰਮ ਸਿੰਘ, ਮਾਤਾ ਧਰਮ ਕੌਰ ਦੀ ਕੁੱਖ ਵਿੱਚੋਂ ਪੈਦਾ ਹੋਇਆ ਬਾਬਾ ਵੀਰ ਸਿੰਘ ਜੀ, ਜਿਨ੍ਹਾਂ ਦਾ ਨਗਰ ਗੱਗੋ ਬੂਹਾ ਸੀ, ਪੰਥ ਦੀ ਆਨ ਸ਼ਾਨ ਬਦਲੇ ਉਹ ਮਹਾਂਪੁਰਸ਼ ਜਾਮੇ ਸ਼ਹਾਦਤ ਪੀ ਗਿਆ, ਈ ਨਹੀਂ ਮੰਨੀ ਉਹਨੇ ਕਿਸੇ ਦੀ, ਸਾਧ ਨੇ ਭੈ ਨਹੀਂ ਮੰਨਿਆ ਕਿਸੇ ਦਾ, ਆਪਣੇ ਆਪ ਨੂੰ ਸਦਾ ਵਾਸਤੇ ਧਰੂ ਤਾਰੇ ਦੀ ਤਰ੍ਹਾਂ ਦੁਨੀਆਂ ਵਿੱਚ ਅਮਰ ਕਰ ਗਿਆ। ਹਰ ਸਿੱਖ ਉਸ ਮਹਾਨ ਮਹਾਂਪੁਰਸ਼ ਦਾ ਸਤਿਕਾਰ ਕਰਦਾ, ਅੱਜ ਉਹਨਾਂ ਦਾ ਸ਼ਹੀਦੀ ਦਿਨ ਹੈ। ਮੈਂ ਦੋਵੇਂ ਹੱਥ ਜੋੜ ਕੇ ਉਸ ਮਹਾਨ ਮਹਾਂਪੁਰਸ਼ ਦੇ ਸ਼ਹੀਦੀ ਨਾਮੇ ਨੂੰ, ਕਰਨੀ ਨਾਮੇ ਨੂੰ, ਉਹਨਾਂ ਦੇ ਸਾਥੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦਾ ਹਾਂ। ਮਾਝੇ ਵਿੱਚ ਬੜਾ ਵੱਡਾ ਗੁਰਦੁਆਰਾ, ਅੱਜ ਜਿੰਨੇ ਵੀ ਅਸਥਾਨ ਨੇ ਉਹਨਾਂ ਦੀ ਯਾਦ ਵਿੱਚ ਜੋੜ ਮੇਲੇ ਹੋ ਰਹੇ, ਵੱਡੇ ਵੱਡੇ ਹੋਲੇ ਮਹੱਲੇ ਉਹਨਾਂ ਦੇ ਅਸਥਾਨਾਂ 'ਤੇ ਲੱਗਦੇ ਨੇ। ਇਹ ਹੈ ਇੱਕ ਸਾਧ ਦੀ ਸੋਭਾ, ਇੱਕ ਸਾਧ ਦੀ ਵਡਿਆਈ। ਉਹ ਕਹਿੰਦਾ ਭੈ ਕਾਹੂ ਕੋ ਦੇਤ ਨਾ ਭੈ ਮਾਨਤ ਆਨ, ਉਹ ਗੁਰੂ ਦੇ ਪਵਿੱਤਰ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਜ਼ਿੰਦਗੀ ਜਿਉਂਦੇ ਨੇ, ਆਪਣੀ ਜ਼ਿੰਦਗੀ ਨੂੰ ਸੰਸਾਰ ਤੋਂ ਨਿਸ਼ਾਵਰ ਕਰਕੇ ਸਦਾ ਵਾਸਤੇ ਸੰਸਾਰ ਤੋਂ ਓਹਲੇ ਹੋ ਕੇ ਇੱਕ ਵੱਖਰੀ ਅਮਰ ਜ਼ਿੰਦਗੀ ਸੰਸਾਰ 'ਤੇ ਛੱਡ ਜਾਂਦੇ ਨੇ। ਮਰਨੇ ਕੇ ਬਾਅਦ ਜਿੰਦਾ ਹੁੰਦਾ ਹੈ ਨਾ ਮਰਨੇ ਵਾਲੋ ਕਾ ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਜਹਾਂ ਮੌਤ ਵੀ ਹਯਾਤ ਹੈ, ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਰ ਮਿਟਣੇ ਵਾਲੋਂ ਕਾ ਬਾਕੀ ਜਿਹੀ ਨਿਸ਼ਾਨ ਹੋਗਾ। ਸੋ ਮਿੱਥਿਆ ਹੋਇਆ ਸਮਾਂ ਜਿਹੜਾ ਉਹ ਸਮਾਪਤ ਹੋ ਚੁੱਕਾ ਹੈ। ਬਹੁਤ ਹੀ ਸਤਿਕਾਰ ਜੋ ਗੁਰੂ ਘਰ ਦੇ ਮੈਨੇਜਰ ਸਰਦਾਰ ਪ੍ਰਿਤਪਾਲ ਸਿੰਘ ਜੀ ਆਪਣੀ ਡਿਊਟੀ ਵਾਸਤੇ ਗੁਰੂ ਕੇ ਚਰਨਾਂ 'ਚ ਪੁੱਜ ਗਏ ਨੇ, ਧੰਨਵਾਦ ਕਰਦਾ ਸਾਰੀ ਗੁਰੂ ਕੀ ਸੰਗਤ ਦਾ, ਦੋਵੇਂ ਹੱਥ ਜੋੜ ਕੇ ਧੰਨਵਾਦ। ਵਾਹਿਗੁਰੂ ਆਪਣੇ ਦਰੋਂ ਘਰੋਂ ਨਾਮ ਦੀਆਂ ਦਾਤਾਂ ਗੁਰਸਿੱਖੀ ਦੀ ਦਾਤ ਸਾਰਿਆਂ ਦੀ ਝੋਲੀ ਵਿੱਚ ਪਾਉਣ। ਮੇਰਾ ਸਿਰ ਝੁਕਦਾ ਤੁਹਾਡੇ ਕਦਮਾਂ ਵਿੱਚ ਕਿ ਤੁਸੀਂ ਬੜੇ ਪਿਆਰ ਨਾਲ ਸੱਚੇ ਪਾਤਸ਼ਾਹ ਦੇ ਚਰਨ ਪਰਸਨ ਦੇ ਲਈ ਆਉਂਦੇ ਹੋ, ਸੇਵਾਵਾਂ ਕਰਨ ਵਾਸਤੇ ਆਉਂਦੇ ਹੋ, ਜ਼ਿੰਮੇਵਾਰੀ ਦੇ ਨਾਲ ਵਕਤ ਸਿਰ ਆਉਂਦੇ ਹੋ। ਕਈ ਸਰੋਤੇ ਘਰਾਂ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਸਰਵਣ ਕਰਦੇ ਨੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾ ਸਨ। ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਸੁੱਚਾ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ 12:10 ਤੱਕ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਇਹਨਾਂ ਤੋਂ ਬਾਅਦ 12:10 ਤੋਂ ਲੈ ਕੇ 1 ਤੱਕ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਲਜੀਤ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਕੀਰਤਨ ਨਾਲ ਜੋੜਨਗੇ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪੁੱਤਰ ਹਜ਼ੂਰ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਸਾਧ ਸੰਗਤ ਜੀ, ਅੱਜ ਐਤਵਾਰ ਦੇ ਵਿਸ਼ੇਸ਼ ਦਿਵਾਨਾਂ ਦੇ ਵਿੱਚ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸੋ ਜਿੰਨਾ ਸਮਾਂ ਦੱਸ ਰਹੇ ਦਾ ਸੀ, ਸਮੇਂ ਦੀ ਸਮਾਪਤੀ ਹੈ ਜੀ। ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਜਾਣੇ ਜਾਣੇ ਬਿਹਤ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ ਅਤੇ ਗੁਰੂ ਸਾਹਿਬ ਬਖਸ਼ਣਹਾਰ ਨੇ, ਸੋ ਇੰਨੀ ਸੇਵਾ ਪ੍ਰਵਾਨ ਕਰਨ ਦੀ ਹੁਣ ਬੜੇ ਸਤਿਕਾਰਯੋਗ ਭਾਈ ਕਰਨਵਲਜੀਤ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਆਪ ਜੀ ਨੂੰ ਅਗਲੇ ਸਮੇਂ ਵਾਸਤੇ ਕੀਰਤਨ ਸਰਮ ਕਰਾਉਣਗੇ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਨਵਲਜੀਤ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜਿਹੜੇ ਪਿਛਲੇ ਤਕਰੀਬਨ 5 ਕੁ ਦਿਨਾਂ ਤੋਂ, ਬੁੱਧਵਾਰ ਤੋਂ ਲੈ ਕੇ ਲਗਾਤਾਰ ਆਪ ਸੰਗਤਾਂ ਨੂੰ ਹਰ ਰੋਜ਼ ਸ਼ਾਮ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵ ਕਰਾ ਰਹੇ ਨੇ। ਸੋ ਅੱਜ ਦੁਪਹਿਰ ਦੇ ਦੀਵਾਨ ਇਹਨਾਂ ਦਾ ਇਸ ਸਟੇਜ ਦਾ ਆਖਰੀ ਦੀਵਾਨ ਹੈ। ਸੋ ਅੱਜ ਦੇ ਦੁਪਹਿਰ ਦੇ ਦੀਵਾਨ ਤੋਂ ਬਾਅਦ ਇਹਨਾਂ ਦੇ ਵਿਦਾਇਗੀ ਹੈ। ਸੋ ਗੁਰੂ ਸਾਹਿਬ ਦੀ ਕਿਰਪਾ ਹੈ, ਸਮੁੱਚੇ ਜਥੇ 'ਤੇ ਸਤਿਗੁਰੂ ਦੀ ਕਿਰਪਾ ਕਰਨ, ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਸੋ ਹੁਣ ਮੈਂ ਬੇਨਤੀ ਕਰਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਕਨਵਲਜੀਤ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

ਤੇ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਸਗਲ ਸਮਗਰੇ ਤੁਮਰੇ ਸੂਤਰ ਤਾਰੀ ਤੁਮ ਤੇ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ।

0: ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈਐ ਕਾਰ ਦਿਆਵੈ ਰਾਸ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਸੋ ਕਹੁ ਟਲ ਗੁਰ ਸੇਵੀਐ ਅਹਿਣਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਿਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਿਤਪਾਲੋ ਹਮ ਬਾਰਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਿਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਿਤਪਾਲੋ ਹਮ ਬਾਰਕ ਤੁਮਰੇ ਧਾਰੇ ਜੇ ਵਾ ਏਕ ਕਵਣ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਰਹਾ ਕੋਟ ਪਰਾਧ ਹਮਾਰੇ ਖੰਡ ਹੋ ਅਨਕ ਵਿਧੀ ਸਮਝਾਵ ਹੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਧ ਰਖਾਵ ਹੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਪਿਆਰੀ ਸਾਧ ਸਿੰਘ ਜੀਓ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਰਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਨਵਲਜੀਤ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਇਹਨਾਂ ਦੇ ਰਾਗੀ ਜੱਥੇ ਪਾਸੋਂ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਭਾਈ ਸਾਹਿਬ ਜੀ ਦੇ ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਤਕਰੀਬਨ ਪਿਛਲੇ 5 ਦਿਨਾਂ ਤੋਂ ਲਗਾਤਾਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਹੈ। ਸਮੁੱਚੇ ਜੱਥੇ ਦਾ ਸਾਰੀਆਂ ਸੰਗਤਾਂ ਵੱਲੋਂ, ਆਸਟ੍ਰੇਲੀਅਨ ਸਿੱਖਿਆ ਸ਼ਿਸ਼ਨ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸੋ ਅੱਜ ਭਾਈ ਸਾਹਿਬ ਜੀ ਦੇ ਜੱਥੇ ਦੀ ਵਿਦਾਇਗੀ ਹੈ। ਸ਼ਾਮ ਦੇ ਦੀਵਾਨ ਇਹਨਾਂ ਦੇ ਦੂਸਰੇ ਗੁਰੂ ਘਰ ਦੇ ਵਿੱਚ ਬਾਬਾ ਦੀਪ ਸਿੰਘ ਗੁਰੂ ਘਰ ਵਿਖੇ ਹੋਣਗੇ। ਹੁਣ ਮੈਂ ਸਮੁੱਚੇ ਜਥੇ ਨੂੰ ਬੇਨਤੀ ਕਰਾਂ, ਭਾਈ ਸਾਹਿਬ ਭਾਈ ਕਨਵਲਜੀਤ ਸਿੰਘ ਜੀ, ਅੰਮ੍ਰਿਤਸਰ ਸਾਹਿਬ ਵਾਲੇ, ਉਹਨਾਂ ਨੂੰ ਬੇਨਤੀ ਕਰਾਂ ਸਮੁੱਚੇ ਜਥੇ ਸਮੇਂ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ। ਨਾਲ ਹੀ ਸਾਡੇ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਸੁੱਚਾ ਸਿੰਘ ਜੀ, ਗੁਰੂ ਘਰ ਦੇ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਨੂੰ ਬੇਨਤੀ ਕਰਾਂ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ। ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ ਵੀ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਜੀ, ਅਤੇ ਗੁਰੂ ਘਰ ਦੀ ਬਖਸ਼ਿਸ਼ ਸਰੂਪਾਓ ਸਮੁੱਚੇ ਜਿੱਤ ਨੂੰ ਦੇਣ ਜੀ।

Bolé.

0: 나라죠. 그치지 않네, 나라죠.
1: ਸੋ ਇੱਕ ਵਾਰ ਫਿਰ ਤੋਂ ਸਾਰੀਆਂ ਸੰਗਤਾਂ ਵੱਲ ਧੰਨਵਾਦ ਕੀਤਾ ਜਾਂਦਾ ਸਮੁੱਚੇ ਜੱਥੇ ਦਾ। ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰ ਘਰ ਦੀਆਂ ਸੇਵਾਵਾਂ ਸਮੁੱਚੇ ਜੱਥੇ ਪਾਸੋਂ ਲੈਂਦੇ ਰਹਿਣ। ਅੱਜ ਦੇ ਦੁਪਹਿਰ ਦੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀਆਂ ਸੇਵਾਵਾਂ ਅਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਸਰਦਾਰ ਰਜਿੰਦਰ ਸਿੰਘ ਜੀ, ਬੀਬੀ ਸਿਮਰਜੀਤ ਕੌਰ, ਸਮੁੱਚੇ ਪਰਿਵਾਰ ਵੱਲੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਸਮੁੱਚੇ ਪਰਿਵਾਰ ਵੱਲੋਂ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਸਰਦਾਰ ਚਰਨਜੀਤ ਸਿੰਘ ਜੀ, ਬੀਬੀ ਪਰਮਜੀਤ ਕੌਰ ਸਮੁੱਚੇ ਪਰਿਵਾਰ ਵੱਲੋਂ ਨਿਭਾਈਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ ਪਰਿਵਾਰ ਵੱਲੋਂ ਜਿਸ ਜਿਸ ਭਾਵਨਾ ਕਰਕੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸੇਵਾਵਾਂ ਲਈਆਂ ਗਈਆਂ, ਪਰਿਵਾਰ ਦੀਆਂ ਗੁਰਮਤ ਅਨੁਸਾਰ ਸਤਿਗੁਰੂ ਜੀ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ, ਬੱਚਿਆਂ ਦੇ ਸਿਰ 'ਤੇ ਸਤਿਗੁਰੂ ਆਪਣਾ ਮਿਹਰਾਂ ਪ੍ਰਿਆਤ ਰੱਖਣ, ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ। 15 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ, ਸੋ ਉਸ ਦਿਨ ਵਿਸ਼ੇਸ਼ ਤੌਰ 'ਤੇ ਦੀਵਾਨ ਸਜਣਗੇ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੌਵਾਂ ਗੁਣ

ਸਾਸ ਤਰਨਾ ਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ।

ਪ੍ਰਸਾਦ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਭਰੰਗਣ ਸੰਗ ਅਲਾਪੇ ਅੱਠ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਜ ਰਾਗ ਨੀ ਸੰਗ ਉਚਰਹੀ ਪ੍ਰਥਮ ਭੈਰਵੀ ਬਲਾਵਲੀ ਪੁੰਨਿਆ ਕੀ ਗਾਵਹੇ ਬੰਗਲੀ ਪੁੰਨ ਅਸਲੇਖੀ ਕੀ ਪਈ ਬਾਰੀ ਹੈ ਭੈਰੋ ਕੀ ਪੰਚੋ ਨਾਰੀ ਪੰਚ ਮਹਾਰਖ ਦਸਾਗ ਸੁਣਾਵੇ ਬੰਗਾਲ ਮਦ ਮਾਦ ਬਗਾਵਹੀ ਲਲਤ ਬਲਾਵ ਲਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵੇ ਗਾਇਨ ਪਾਤਰ ਦੁਤੀਆ ਮਾਲਕੋ ਸਕ ਅਲਾਪੇ ਸੰਗ ਰਾਗਨੀ ਪੰਚੋ ਥਾਪੇ ਗੌਣ ਘਰੀ ਅਰ ਦੇਵ ਗੰਧਾਰੀ ਗੰਧਾਰੀ ਸਿਹਤੀ ਉਚਾਰੀ ਤਾਂ ਨਾਸਰੀ ਏ ਪੰਚੋ ਗਾਈ ਮਾਲ ਰਾਗ ਕੋ ਸਾਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪਰਬਲ ਚੰਡ ਕੋ ਸਕ ਉਬਾਰਾ ਖਾਉ ਖਟਿਓ ਪੌਰਾ ਨਦ ਗਾਏ ਅਸ਼ਟ ਮਾਲ ਕੋ ਸਾਸੰਗ ਲਾਏ ਉਹਨੇ ਆਇਓ ਹੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉੱਠੇ ਤਾਨ ਕਲੋਏ ਲਗਾਇਨ ਤਾਰ ਮਿਲਾਵੇ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸਹਾਈ ਸਰਸ ਆਹੀਰੀ ਲੈ ਪਾਰ ਜਾ ਸੰਗ ਲਾਈ ਪੰਚੋ ਆਰ ਜਾ ਸੁਰਮਾ ਨੰਦ ਭਾਂਸ ਕਰ ਆਏ ਚੰਦਰ ਵੀ ਮੰਗਲਣ ਸੁਹਾਏ ਸਰਸ ਬਾਣ ਹੋ ਆਏ ਬਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹਿ ਸਵਾਰੀ ਪੁਨਿਆਈ ਦੀਪਕ ਕੀ ਬਾਰੀ ਕਾਸ਼ੇਲੀ ਪਟਮੰਜਰੀ ਟੋਡੀ ਕਹੀ ਅਲਾਵ ਕਾ ਮੋਦੀ ਔ ਗੁਜਰੀ ਸੰਗ ਦੀਪਕ ਕੇ ਥਾਮ ਕਾ ਲੰਕਾ ਕੁੰਤਲ ਓ ਰਾਮਾ ਕਵਲ ਕੁਸ਼ਲ ਚੰਪਵ ਕੇ ਨਾਮਾ ਗੌਰਾ ਓ ਕਾਂਦਰਾ ਕਲਿਆਣਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਾਮਿਲ ਸ੍ਰੀ ਰਾਗ ਵੈ ਗਾਵੇ ਪੰਚੋ ਸੰਗ ਬਰੰਗਣ ਲਾਵੇ ਬਹਿਰਾਰੀ ਕਰਨਾਟੀ ਧਰੀ ਗਵਰੀ ਗਾਵੇ ਆਸਾ ਵਰੀ ਤੇ ਪਾਸਾ ਸਿੰਧਵੀ ਆਲਾਪੀ ਸ੍ਰੀ ਰਾਗ ਸੋ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁਣ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟ ਮੇਘ ਰਾਗ ਵੈ ਗਾਵੇ ਪੰਚੋ ਸੰਗ ਬਰੰਗਣ ਲਾਵੇ ਸੋਰਠ ਗੋਣ ਮਲਾਰੀ ਧੁਨੀ ਪੁਨ ਗਾਵੇ ਆਸਾ ਗੁਣ ਗੁਨੀ ਉੱਚਾ ਸੁਰਸੋ ਹੋ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ ਬੈਰਾ ਧਰ ਗਜ ਧਰ ਕੇ ਦਾਰਾ ਜਵਲੀ ਧਰ ਨਟਿਆ ਜਲ ਧਾਰਾ

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵੀ ਜੁੜੇ ਬੈਠੇ ਗੁਰੂ ਸਾਹਿਬ ਸੰਗਤ ਜੀ, ਜਿੱਦਾਂ ਕਿ ਆਪ ਜਾਣਦੇ ਹੋ ਸ਼ੇਖ ਪਰਿਵਾਰ ਵੱਲੋਂ ਮਾਤਾ ਜੀ ਮਾਤਾ ਅੰਮ੍ਰਿਤ ਕੌਰ ਐਧਨ ਜੀ, ਜੋ ਕਿ ਪਿਛਲੇ ਦਿਨੀ ਸਤਿਗੁਰਾਂ ਵੱਲੋਂ ਬਖਸ਼ੀ ਸਵਾਸਾ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਹੋਇਆਂ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਵਰਾਜੇ, ਅੱਜ ਸਮੂਹ ਸੇਖ ਪਰਿਵਾਰ, ਉਹਨਾਂ ਦਾ ਬੇਟਾ ਸਰਦਾਰ ਹਰਮੀਤ ਸਿੰਘ ਐਧਨ ਅਤੇ ਬੇਟੀ ਜੈਸਮਿਨ, ਸਮੂਹ ਸੇਖ ਪਰਿਵਾਰ ਵੱਲੋਂ ਉਹਨਾਂ ਦੀ ਅੰਤਿਮ ਅਰਦਾਸ ਦੇ ਸੰਬੰਧ ਦੇ ਵਿੱਚ ਅੱਜ ਆਪਾਂ ਸਾਰੇ ਇਕੱਤਰ ਹੋਏ ਹਾਂ। ਸਤਿਗੁਰਾਂ ਦਾ ਚਰਨਾਂ ਦਾ ਉੱਟੋ ਆਸਰਾ ਸਮੂਹ ਸੇਖ ਪਰਿਵਾਰ ਨੇ ਲਿਆ ਹੈ। ਅਰਦਾਸ ਹੈ ਸਤਿਗੁਰ ਚਰਨਾਂ ਵਿੱਚ ਸਤਿਗੁਰ ਕਿਰਪਾ ਕਰਨ, ਵਿਛੜੀ ਰੂਹ ਨੂੰ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਿਸ਼ ਕਰਨ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਅਤੇ ਸਮੂਹ ਸੇਖ ਪਰਿਵਾਰ ਨੂੰ ਦਰਮ ਘਰੋਂ ਸੇਵਾ ਸਮਰਨ ਅਤੇ ਬਾਣੀ ਪੜ੍ਹਨ ਦਾਤਾਂ ਬਖਸ਼ਿਸ਼ ਕਰਨ। ਇਹ ਅਰਦਾਸ ਸਤਿਗੁਰ ਚਰਨਾਂ ਵਿੱਚ ਹੈ। ਇਸ ਜੀਵਨ ਵਿੱਚ ਵਿਚਰਦੇ ਹਾਂ, ਜਾਣੇ ਅਣਜਾਣੇ ਜੀਵ ਪਾਸੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪਾਂ ਸਾਰਿਆਂ ਨੇ ਅਰਦਾਸ ਕੀਤੀ ਹੈ, ਕਹਿ ਕਬੀਰ ਸੁਨੋਰੇ ਸੰਤੋ, ਖੇਤ ਹੀ ਕਰੋ ਨਵੇਰਾ, ਆਪ ਕੀ ਵਾਰ, ਬਖਸ਼ ਬੰਦੇ ਕਹੋ ਬਾਹਰ ਨਾ ਪਾਓ ਜਲਫੇਰਾ। ਸਤਿਗੁਰ ਕਿਰਪਾ ਕਰਨ, ਵਿਛੜੀ ਰੂਹ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਦੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼। ਅਤੇ ਹੁਣ ਬੇਨਤੀ ਹੈ ਕਿ ਸਰਦਾਰ ਮਨਮੋਹਨ ਸਿੰਘ ਜੀ, ਤਿੰਨਾਂ ਨੇ ਇੱਕ ਸ਼ਬਦ ਦੁਆਰਾ ਹਾਜ਼ਰੀ ਲਗਾਉਣੀ ਹੈ। ਬੇਨਤੀ ਹੈ ਕਿ ਉਹ ਸਟੇਜ 'ਤੇ ਆ ਜਾਣ ਜੀ।

ਬਰਕਤ ਤੇਰੇ ਤੁਮਰੀ ਕਿਰਪਾ ਮੈਂ ਕੋਈ ਨ ਜਾਣ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ

ਜਾਵੇ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨੰਡਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਅਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਰੇ ਪਾਣੀ ਨੂੰ ਮਿੱਠਾ ਕਰਕੇ ਮੰਨਿਆ ਤਿਨ੍ਹਾਂ ਪ੍ਰਾਚੀਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤਾਨ ਵਿਵੇਕਦਾਨ ਵਿਸਾਹੋਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨੂੰ ਆਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਪਿੱਤਰ ਚਰਣਾਂ ਚ ਅਰਦਾਸ ਬੇਨਤੀ ਜੋਦੜੀ ਕੀਤੀ ਜਾਂਦੀ ਹੈ। ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਧਾ ਧੀਰ ਦੇ ਮਾਂ ਵਾਕਾਂ ਅਨੁਸਾਰ ਮਾਤਾ ਅੰਮ੍ਰਿਤ ਕੌਰ ਜੀ ਜੋ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਲੈ ਕੇ ਸਮਾਤ ਲੋਕ 'ਤੇ ਆਏ ਸਨ। ਸਤਿਗੁਰੂ ਜੀ ਉਹ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆਂ ਕੁਝ ਦਿਨ ਪਹਿਲਾਂ ਪਰਲੋਕ ਗਮਨ ਕਰ ਗਏ। ਤਿਨ੍ਹਾਂ ਦੀ ਰੂਹ ਦੀ ਕਲਿਆਣ ਵਾਸਤੇ ਸਮੂਹ ਪਰਿਵਾਰ ਐਦਨ ਪਰਿਵਾਰ ਵੱਲੋਂ ਮਿਲ ਕੇ ਗਰੀਬ ਨੂੰ ਆਜ ਪਾਤਸ਼ਾਹ ਸਹਿਜ ਪਾਠ ਉਹਨਾਂ ਨਿਮਿੱਤਰ ਕਰਾਇਆ ਗਿਆ। ਬਾਣੀ ਪੜ੍ਹੀ ਗਈ ਸੱਚੇ ਪਾਤਸ਼ਾਹ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਵਿੱਚ ਸੂਖਮ ਗਲਤੀਆਂ ਦੀ ਖਿਮਾ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਮਾਤਾ ਅੰਮ੍ਰਿਤ ਕੌਰ ਵੈਦਨ ਨੂੰ ਪਹੁੰਚਾਉਣਾ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਉਹਨਾਂ ਦੇ ਸਪੁੱਤਰ ਸਰਦਾਰ ਹਰਮੀਤ ਸਿੰਘ ਜੀ ਐਦਨ ਬੇਟੀ ਜੈਸਮਿਨ ਜਿਨ੍ਹਾਂ ਨੇ ਚੌਪਈ ਸਾਹਿਬ ਦੀ ਬਾਣੀ ਮਾਤਾ ਜੀ ਦੇ ਨਿਮਿੱਤ ਪੜ੍ਹੀ ਜਪਜੀ ਸਾਹਿਬ ਦੀ ਬਾਣੀ ਮਾਤਾ ਜੀ ਦੇ ਨਿਮਿੱਤ ਪੜ੍ਹੀ ਸਮੂਹ ਸੰਗਤ ਦੀ ਇੱਕ ਮਨ ਇੱਕ ਚਿੱਤ ਅਰਦਾਸ ਹੈ ਸਤਿਗੁਰੂ ਵਿਛੜੀ ਹੋਈ ਆਤਮਾ ਨੂੰ ਸਦੀਵੀ ਕਾਲ ਲਈ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਆਵਾਗਾਉਣ ਦੇ ਚੱਕਰਾਂ ਤੋਂ ਟੇਢੀਆਂ ਜੂਨਾਂ ਤੋਂ ਬਚਾ ਕੇ ਰੱਖਣਾ ਗਰੀਬ ਨੂੰ ਆਜ ਪਾਤਸ਼ਾਹ ਪਰਿਵਾਰ ਵਿੱਚ ਇਤਫਾਕ ਦੀ ਦਾਤ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਾਤਾ ਜੀ ਨਿਮਿੱਤ ਪਰਿਵਾਰ ਵੱਲੋਂ ਵਸਤਰ ਬਰਤਨ ਇਤ ਆਦਿਕ ਸਮਾਨ ਮਹਾਰਾਜਾ ਆਪਦੇ ਚਰਨਾਂ 'ਚ ਭੇਟਾ ਕੀਤਾ ਗਿਆ। ਗਰੀਬ ਨੂੰ ਆਜ ਪਾਤਸ਼ਾਹ ਦਰ ਪ੍ਰਵਾਨ ਕਰਨਾ ਪਰਿਵਾਰ ਵੱਲੋਂ ਸੋਹਣਾ ਜਿਹਾ ਪਛਾਕਾ ਆਪ ਜੀ ਨੂੰ ਪਹਿਨਾਇਆ ਗਿਆ ਅੰਗੀਕਾਰ ਕਰਨਾ ਸੇਵਕਾਂ ਦੇ ਲੋਕ ਪੜਲੋਕ ਵਿੱਚ ਪੜਦੇ ਟੱਕਣੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਬੇਅੰਤ ਸੰਗਤ ਮਾਤਾ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਗੁਰੂ ਘਰ ਵਿੱਚ ਪੁੱਜੀ ਹੈ ਸੱਚੇ ਪਾਤਸ਼ਾਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਕਦਮ ਲੇਖੇ ਚਲਾਉਣੇ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਗਰੀਬ ਨੂੰ ਆਜ ਪਾਤਸ਼ਾਹ ਮਾਤਾ ਜੀ ਨਿਮਿੱਤ ਰਾਗੀ ਸਿੰਘਾਂ ਵੱਲੋਂ ਵਿਰਾਗਮਈ ਕੀਰਤਨ ਕੀਤਾ ਗਿਆ ਗਰੀਬ ਨੂੰ ਆਜ ਪਾਤਸ਼ਾਹ ਆਪ ਦੀ ਕੀਰਤੀ ਕਰਦਿਆਂ ਹੋਈਆਂ ਗਲਤੀਆਂ ਦੀ ਖਿਮਾ ਬਖਸ਼ ਦੇਣੀ ਸਤਿਗੁਰੂ ਆਪ ਦੀ ਹਜ਼ੂਰੀ 'ਚ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਗੁਰੂ ਕੀ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸਤਿਗੁਰੂ ਜੀ ਹੁਕਮ ਬਖਸ਼ਿਸ਼ ਕਰੋ ਜੋ ਜੀ ਆਪਦੇ ਦਰ ਆਵੇ ਸੋ ਰਾਜੀ ਹੋ ਕੇ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਉਪਜਿਓ ਸੋ ਬਿਣਸ ਹੈ ਪਰੁ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਫਰੀਦਾ ਦਰਿਆ ਵੈ ਕੰਨੈ ਬਗਲਾ ਬੈਠਾ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿੱਤ ਨ ਚਿੱਤ ਸਨ ਸੋ ਗਾਲੀ ਰੱਬ ਕੀਆਂ ਜੋ ਮਨ ਚਿੱਤ ਨ ਚਿੱਤ ਸਨ ਸੋ ਗਾਲੀ ਰੱਬ ਕੀਆਂ ਸੋ ਕਹੋ ਟਲ ਗੁਰ ਸੇਵੀਐ ਅਹਿਣਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨੌਵਾਂ ਮਨ ਰੇ ਗਹਿਓ ਨਾ ਗੁਰ ਉਪਦੇਸ਼ ਕਹਾਂ ਭਇਓ ਜੋ ਮੂਣ ਮੰਡਾਇਓ ਭਗਵੋ ਕੀਨੋ ਭੇਸ ਮਨ ਰੇ ਗਹਿਓ ਨਾ ਗੁਰ ਉਪਦੇਸ਼ ਕਹਾਂ ਭਇਓ ਜੋ ਮੂਣ ਮੰਡਾਇਓ ਭਗਵੋ ਕੀਨੋ ਭੇਸ ਰਹਾਓ ਸਾਤ ਛਾੜ ਕੇ ਝੂਠੇ ਲਾਗਿਓ ਜਨਮ ਆਕਾਰ ਸਖੋਇਓ ਕਰ ਪਰ ਪੰਚ ਉਦਰ ਨਿਧ ਪੋਖਿਓ ਪਾਸ਼ ਕੀ ਨਿਆਈ ਸੋਇਓ ਰਾਮ ਭਜਨ ਕੀ ਗਤ ਨਹੀਂ ਜਾਨੀ ਬਿਰ ਮਾਇਆ ਹਾਸ ਬੇਕਾਨਾ ਉਰਜਰਿਓ ਵਿਖੇ ਅਨ ਸੰਗ ਬਹੁਰਾ ਨਾਮ ਰਤਨ ਬਿਸਰਾਨਾ ਰਹਿਓ ਅਚੇਤ ਨਾ ਚੇਤਿਓ ਗੋਬਿੰਦ ਬਿਰਥਾ ਔਦ ਸਰਾਨੀ ਕਹੋ ਨਾਨਕ ਹਰ ਬਿਰਦ ਪਛਾਨੋ ਭੂਲੇ ਸਦਾ ਪਰਾਨੀ ਰਹਿਓ ਅਚੇਤ ਨਾ ਚੇਤਿਓ ਗੋਬਿੰਦ ਬਿਰਥਾ ਔਦ ਸਰਾਨੀ ਕਹੋ ਨਾਨਕ ਹਰ ਬਿਰਦ ਪਛਾਨੋ ਭੂਲੇ ਸਦਾ ਪਰਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੇ ਸਾਧ ਸੰਗਤ ਜੀਓ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹਮੇ ਕਹੇ ਨਾ ਕੋਈ ਦੇ ਮਾਂ ਵਾਕ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਅੰਮ੍ਰਿਤ ਕੌਰ ਜੀ ਐਦਨ ਸਤਿਗੁਰਾਂ ਨੇ ਜਿੰਨੇ ਸਵਾਸਾਂ ਦੀ ਪੂੰਜੀ ਦੇ ਕਰਕੇ ਸੰਸਾਰ 'ਤੇ ਭੇਜਿਆ ਸੀ ਸਤਿਗੁਰਾਂ ਦੁਆਰਾ ਦਿੱਤੇ ਸਵਾਸਾਂ ਦੀ ਪੂੰਜੀ ਨੂੰ ਪੂਰੀਆਂ ਕਰਦਿਆਂ ਹੋਇਆਂ ਪਿਛਲੇ ਦਿਨ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਜਾ ਬਰਾਜੇ ਨੇ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਉਹਨਾਂ ਦੇ ਬੇਟੇ ਸਰਦਾਰ ਹਰਮੀਤ ਸਿੰਘ ਜੀ ਐਦਨ ਬੇਟੀ ਜੈਸਮੀਨ ਸਮੁੱਚੇ ਪਰਿਵਾਰ ਵੱਲੋਂ ਰਲ ਮਿਲ ਕਰਕੇ ਸਤਿਗੁਰਾਂ ਦੇ ਪਾਵਨ ਅਸਥਾਨ 'ਤੇ ਪਿਛਲੇ ਦਿਨਾਂ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਸਹਿਜ ਪਾਠ ਦੀ ਰਮਤਾ ਕਰਾਈ ਸੀ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ ਗੁਰਬਾਣੀ ਦੇ ਆਦ ਤੋਂ ਮੱਧ ਮੱਧ ਤੋਂ ਨਿਰਵਿਘਨਤਾ ਸਹਿਤ ਸੰਪੂਰਨ ਭੋਗ ਪਾਏ ਗਏ ਨੇ ਭੋਗਾਂ ਤੋਂ ਉਪਰੰਤ ਆਪ ਸੰਗਤਾਂ ਨੇ ਸਤਿਗੁਰਾਂ ਦੀ ਦੱਸੀ ਹੋਈ ਮਰਿਆਦਾ ਅਨੁਸਾਰ ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ ਦੇ ਮਾਵਕ ਅਨੁਸਾਰ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸਮੁੱਚੇ ਜੱਥ ਨੇ ਆਪ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਹੈ। ਭਾਈ ਸਾਹਿਬ ਜੀ ਹੋਣਾਂ ਨੇ ਵੀ ਹਾਜ਼ਰੀ ਭਰੀ, ਭਾਈ ਮਨਮੋਹਨ ਸਿੰਘ ਜੀ ਹੋਣਾਂ ਨੇ ਵੀ, ਸਾਰੀਆਂ ਸੰਗਤਾਂ ਨੇ ਉਸ ਵਿਛੜੀ ਰੂਹ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ। ਮਾਤਾ ਜੀ ਮਾਤਾ ਅੰਮ੍ਰਿਤ ਕੌਰ ਜੀ ਜਿਨ੍ਹਾਂ ਦੇ ਪਰਤਾਏ ਉਹ ਗੁਰਮੁਖ ਰੂਹ ਸਨ, ਜਿਨ੍ਹਾਂ ਦੇ ਪਰਤਾਏ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਸੱਚੀ ਦਰਗੇ ਜਾਏ ਸੱਚਾ ਪਿੜ ਮੱਲਿਆ ਦੇ ਮਾਵਕ ਅਨੁਸਾਰ ਉਹ ਬੜੀ ਗੁਰਮੁਖ ਰੂਹ ਸੀ। ਸੁਦਾਸ ਦਾ ਤਕਰੀਬਨ ਸਾਲ ਕੁ ਪਹਿਲਾਂ ਮੇਰੇ ਖਿਆਲ ਨਾਲ ਜਦੋਂ ਅੰਕਲ ਜੀ ਉਹਨਾਂ ਦਾ ਜਦੋਂ ਸਮੁੱਚੇ ਪਰਿਵਾਰ ਨੇ ਸ੍ਰੀ ਸਹਿਜ ਪਾਠ ਗੁਰੂ ਘਰ ਵਿੱਚ ਰਖਾਇਆ ਸੀ, ਉਸ ਦਿਨ ਪਹਿਲੇ ਦਿਨ ਦਾਸ ਨੂੰ ਮਿਲੇ ਸਨ। ਜਦੋਂ ਪਹਿਲੀ ਵਾਰੀ ਮਿਲੇ ਪਰ ਮੈਨੂੰ ਤਾਂ ਇੱਦਾਂ ਲੱਗਾ ਹੀ ਨਹੀਂ ਕਿ ਸਾਨੂੰ ਪਹਿਲੀ ਵਾਰੀ ਮਿਲੇ ਨੇ, ਇੰਨਾ ਪਿਆਰ ਉਹਨਾਂ ਦਿੱਤਾ। ਉਸ ਦਿਨ ਤੋਂ ਲੈ ਕੇ ਜਦੋਂ ਵੀ ਗੁਰੂ ਘਰ ਆਉਂਦੇ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਬਚਨ ਕਰਦੇ ਨੇ, ਜਦੋਂ ਵੀ ਕੋਈ ਗੱਲਬਾਤ ਕਰਦੇ ਨੇ ਗੁਰਬਾਣੀ ਦੀ ਗੱਲ ਕਰਦੇ ਨੇ। ਸੋ ਦਾਸ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਕਿੰਗੀ ਸਿੰਘ ਜੀ ਜੋ ਕਿ ਪਹਿਲਾਂ ਗੁਰੂ ਘਰ ਵਿਖੇ ਬਤੌਰ ਹੱਡ ਗ੍ਰੰਥੀ ਦੀਆਂ ਸੇਵਾਵਾਂ ਨਿਭਾ ਕੇ ਗਏ ਸਨ, ਉਹਨਾਂ ਕੋਲੋਂ ਪਤਾ ਲੱਗਾ। ਮੈਨੂੰ ਪਤਾ ਨਹੀਂ ਸੀ ਪਹਿਲਾਂ ਕਿ ਮਾਤਾ ਜੀ ਪੂਰੇ ਹੋ ਗਏ ਨੇ। ਮੈਂ ਭਾਈ ਸਾਹਿਬ ਜੀ ਨਾਲ ਫੋਨ ਕੀਤਾ, ਭੈਣ ਜੀ ਨਾਲ ਗੱਲ ਕੀਤੀ, ਭੈਣ ਜੀ ਕਹਿੰਦੇ ਵੀ ਇਹ ਪਾਣਾ ਵਰਤ ਗਿਆ ਹੈ। ਸੋ ਯਕੀਨ ਨਹੀਂ ਹੋ ਰਿਹਾ ਸੀ ਕਿ ਕਿਉਂਕਿ ਕੁਝ ਸਮਾਂ ਪਹਿਲਾਂ ਮੈਨੂੰ ਮਿਲ ਕੇ ਗਏ ਸੀ, ਬੜੇ ਚੰਗੇ ਭਲੇ, ਬੜੀ ਚੜ੍ਹਦੀ ਕਲਾ ਵਾਲੀ ਸਿਹਤ ਸੀ ਉਹਨਾਂ ਦੀ। ਸੋ ਬਹੁਤ ਦੁੱਖ ਲੱਗਾ ਸੁਣ ਕੇ। ਸੋ ਦਾਸ ਸਮੁੱਚੇ ਸਟਾਫ ਵੱਲੋਂ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ, ਸੱਚੇ ਪਾਤਸ਼ਾਹ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਸਮੂਹ ਐਦਨ ਪਰਿਵਾਰ ਨੂੰ ਸਾਗ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ, ਪਰਿਵਾਰ ਦੇ ਸਿਰ 'ਤੇ ਸੱਚੇ ਪਾਤਸ਼ਾਹ ਜੀ ਆਪਣਾ ਮੇਰਾ ਪ੍ਰਿਆਤ ਰੱਖਣ। ਜੀਵ ਦਾ ਜੰਮਣਾ ਅਤੇ ਮਰਨਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ। ਸਤਿਗੁਰੂ ਕਹਿੰਦੇ ਰੇ ਨਰ ਇਹ ਸਾਚੀ ਦੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ। ਸਤਿਗੁਰੂ ਜੀ ਕਹਿੰਦੇ ਸਾਰਾ ਸੰਸਾਰ ਸਾਰਾ ਜਗਤ ਇੱਕ ਸੁਪਨੇ ਵਾਂਗੂ ਹੈ, ਇਸ ਦੇ ਨਾਂ ਸੁਣਦਿਆਂ ਚਿਰ ਨਹੀਂ ਲੱਗਦਾ। ਬਾਰੂ ਭੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁੱਖ ਮਾਇਆ ਕੇ ਉਰਜਿਓ ਕਹਾਂ ਗਵਾਰ। ਸਤਿਗੁਰੂ ਕਹਿੰਦੇ ਜਿਵੇਂ ਕਿਸੇ ਨੇ ਰੇਤ ਦੀ ਕੰਧ ਉਸਾਰ ਕੇ ਪੋਚ ਕੇ ਤਿਆਰ ਕੀਤੀ ਹੋਵੇ ਨਾ, ਉਹ ਰੇਤਾ ਦੀ ਕੰਧ ਜਿਹੜੀ ਹੁੰਦੀ ਹੈ ਚਾਰ ਵੀ ਦਿਨ ਟੇਕੇ ਨਹੀਂ ਰਹਿੰਦੀ, ਤੈਸੇ ਹੀ ਇਹ ਸੁੱਖ ਮਾਇਆ ਕੇ ਉਰਜਿਓ ਕਹਾਂ ਗਵਾਰ। ਸਤਿਗੁਰੂ ਕਹਿੰਦੇ ਇਸ ਮਾਇਆ ਦੇ ਸੁੱਖ ਵੀ ਉਸੇ ਰੇਤ ਦੀ ਕੰਧ ਵਰਗੇ ਨੇ। ਅੱਜ ਹੂੰ ਸਮਝ ਕਛ ਬਿਗੜਿਓ ਨਾ ਹਨ, ਭੱਜ ਲੈ ਨਾਮ ਮੁਰਾਰ, ਕਹੋ ਨਾਨਕ ਨਿਜ ਮਤ ਸਾਧਨ ਕਹੋ ਭਾਖਿਓ ਤੋਹੇ ਪੁਕਾਰ। ਸਤਿਗੁਰੂ ਜੀ ਮਨੁੱਖ ਨੂੰ ਕਹਿੰਦੇ ਨੇ ਕਿ ਅੱਜ ਵੀ ਸਮਝਿਆ ਕੁਛ ਵਿਗੜਿਆ ਨਹੀਂ ਹੈ, ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਸਿਮਰਿਆ ਕਰ, ਜਿਹੜਾ ਤੇਰਾ ਲੋਕ ਅਤੇ ਪਰਲੋਕ ਵਿੱਚ ਸਹਾਈ ਹੋਣਾ ਹੈ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਮਾਤਾ ਜੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਸਾਰੇ ਪਰਿਵਾਰ ਸਾਗ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਮੈਂ ਸਮੁੱਚੇ ਐਦਨ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਸੰਗਤਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ, ਕੈਨੇਡਾ ਤੋਂ ਇੰਡੀਆ ਤੋਂ ਵੀ ਸੰਗਤਾਂ ਹਾਜ਼ਰੀ ਭਰ ਰਹੀਆਂ ਨੇ। ਮੈਂ ਸਮੁੱਚੇ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਸੰਗਤਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਹੈ, ਬਹੁਤ ਬਹੁਤ ਧੰਨਵਾਦ। ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਸਰਦਾਰ ਮਨਮੋਹਨ ਸਿੰਘ ਜੀ, ਉਹ ਆਪ ਸੰਗਤਾਂ ਨੂੰ ਮਾਤਾ ਜੀ ਉਹਨਾਂ ਦੇ ਜੀਵਨ ਬਾਰੇ 2 ਮਿੰਟ ਵਾਸਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਜੀ। ਸਰਦਾਰ ਮਨਮੋਹਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੇਰੀ ਸਿਸਟਰ ਜਿਹੜੀ ਅੰਮ੍ਰਿਤ ਕੌਰ ਰੈਦਨ, ਉਹਨਾਂ ਦੇ ਨਾਲ ਮੇਰਾ ਕੰਪੇਅਰ ਕਰਨਾ ਬਹੁਤ ਮੁਸ਼ਕਿਲ ਹੈ। ਗੁਰਸਿੱਖੀ ਦੇ ਵਿੱਚ ਮੇਰੇ ਸਾਡੇ ਦੋਨੋਂ ਭਰਾਵਾਂ ਨਾਲੋਂ ਸਾਡੀ ਭੈਣ ਨੇ ਬਾਜੀ ਮਾਰੀ। ਉਹ ਸਾਰੀ ਜ਼ਿੰਦਗੀ ਗੁਰਸਿੱਖ ਰਹੇ। ਬਚਪਨ ਤੋਂ ਉਹਨਾਂ ਨੂੰ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਸੀਗਾ ਅਤੇ ਉਹਨਾਂ ਨੇ ਆਪਣੇ ਕੰਨ ਵੀ ਨਹੀਂ ਬਿੰਨੇ ਹੋਏ ਸੀਗੇ। ਅਸੀਂ ਕਈ ਵਾਰੀ ਸੋਚਦੇ ਸੀਗੇ ਕਿ ਕੋਈ ਵੀ ਲੜਕੀ ਕੰਨ ਬਿੰਨਣ ਤੋਂ ਬਗੈਰ ਤਾਂ ਰਹਿ ਨਹੀਂ ਸਕਦੀ, ਫਿਰ ਸਾਡੀ ਸਿਸਟਰ ਕਿਸ ਤਰ੍ਹਾਂ ਇਹ ਸਭ ਜਾਰ ਲੈਂਦੀ ਹੈ। ਪਰ ਸਾਡੀ ਸਿਸਟਰ ਨੇ ਆਪਣੇ ਮਾਂ ਬਾਪ ਦੀ ਦਿੱਤੀ ਗੁਰਸਿੱਖੀ ਨੂੰ ਨਿਭਾਇਆ। ਉਹਨਾਂ ਨੇ ਆਪਣੇ ਮਾਂ ਬਾਪ ਦੇ ਸਾਰੇ ਇੱਛਾਵਾਂ ਨੂੰ ਪੂਰਾ ਕੀਤਾ। ਅਸੀਂ ਆਪਣੇ ਮਾਂ ਬਾਪ ਤੋਂ ਮਾਫ਼ੀ ਮੰਗਦੇ ਹਾਂ ਕਿ ਅਸੀਂ ਗੁਰਸਿੱਖ ਨਾ ਬਣ ਸਕੇ। ਸਾਡੇ ਭਾਂਜਾ ਅੰਮ੍ਰਿਤ ਐਦਨ ਅਤੇ ਸਾਡੀ ਭਾਂਜੀ ਜੈਸਮਿਨ, ਹਰਮੀਤ ਦੀ ਵਾਈਫ ਅਮਨ ਅਤੇ ਜੈਸਮਿਨ ਦਾ ਹਸਬੈਂਡ ਰੋਹਿਤ, ਇਹਨਾਂ ਨੇ ਸਾਡੀ ਸਿਸਟਰ ਦਾ ਬਹੁਤ ਖਿਆਲ ਰੱਖਿਆ। ਇਹਨਾਂ ਨੇ ਕਦੀ ਉਹਨਾਂ ਨੂੰ ਕੋਈ ਦੁੱਖ ਨਹੀਂ ਆਉਣ ਦਿੱਤਾ। ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੀ ਸਿਸਟਰ ਇੱਕ ਬਹੁਤ ਹੀ ਚੰਗੀ ਰੂਹ ਸੀ। ਜਿਨ੍ਹਾਂ ਨੂੰ ਵੀ ਮਿਲੇ ਨੇ, ਜਿੰਨੇ ਵੀ ਇੱਥੇ ਬੈਠੇ ਨੇ, ਸਾਰੇ ਜਾਣਦੇ ਨੇ ਕਿ ਉਹ ਇੱਕ ਵਾਰੀ ਮਿਲਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਛੱਡ ਨਹੀਂ ਸਕਦੇ, ਉਹ ਤੁਹਾਨੂੰ ਛੱਡਣ ਹੀ ਨਹੀਂ ਦੇਣਗੇ। ਇਹ ਇੱਕ ਗੁਰਸਿੱਖ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਕੋਈ ਵੀ ਭੇਦਭਾਵ ਨਹੀਂ ਕਰਦਾ ਕਿ ਕੌਣ ਕੀ ਹੈ, ਕਿਹੜੇ ਧਰਮ ਤੋਂ ਬਿਲੋਂਗ ਕਰਦਾ ਹੈ, ਬਸ ਉਹ ਉਸਨੂੰ ਪਿਆਰ ਦਿੰਦਾ ਹੈ। ਮੈਂ ਸਾਰੀ ਸੰਗਤ ਦਾ ਫਿਰ ਦੁਬਾਰਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਸਾਡੇ ਦੁੱਖ ਦੇ ਵਿੱਚ ਆ ਕੇ ਦੁੱਖ ਵੰਡਾਇਆ ਅਤੇ ਪਰਮਾਤਮਾ ਤੁਹਾਡੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਮਨਮੋਹਨ ਸਿੰਘ ਜੀ ਹੋਣਾ ਦਾ। ਸੋ ਬੇਨਤੀ ਹੈ ਪਰਿਵਾਰ ਵੱਲੋਂ, ਐਦਨ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ। ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਹੁਣ ਹਰ ਐਤਵਾਰ ਦੀ ਤਰ੍ਹਾਂ ਨਾਮ ਸਿਮਰਨ ਅਭਿਆਸ ਹੋਣੇ ਨੇ। ਜਿਹੜੀਆਂ ਸੰਗਤਾਂ ਨੇ ਹਾਜ਼ਰੀ ਭਰ ਸਕਦੀਆਂ ਨੇ, ਉਹਨਾਂ ਨੂੰ ਬੇਨਤੀ ਹੈ ਕਿ ਦਰਬਾਰ ਹਾਲ ਦੇ ਵਿੱਚ ਇਸੇ ਤਰ੍ਹਾਂ 5 ਵਜੇ ਤੱਕ ਸੱਜੇ ਰਹਿਣ ਦੀ ਕਿਰਪਾਲਤਾ ਕਰੀਏ ਜੀ। ਆਓ ਨਾਮ ਸਿਮਰਨ ਅਭਿਆਸ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਣਾ ਹਫ਼ਤਾਵਾਰੀ ਜੋ ਸਿਮਰਨ ਅਭਿਆਸ ਦੀ ਕਲਾਸ ਦਾ ਸਮਾਂ ਹੋ ਚੁੱਕਾ ਵਾ। ਸਾਰੇ ਗੁਰਮੁਖ ਪਿਆਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਅਤੇ ਦੀਵਾਨ ਹਾਲ ਵਿੱਚ ਪੁੱਜੋ ਅਤੇ ਸਿਮਰਨ ਅਭਿਆਸ ਦੀ ਕਲਾਸ ਦਾ ਲਾਹਾ ਲਈਏ। ਗੁਰਮੁਖੋ, ਆਪਾਂ ਇੱਥੇ ਲਾਹਾ ਲੈਣ ਆਏ ਹਾਂ ਅਤੇ ਲਾਹਾ ਇੱਕੋ ਹੀ ਆ, ਜਗਵੇਂ ਲਾਹਾ ਇੱਕ ਨਾਮ ਅਤੇ ਉਸ ਮਾਲਕ ਦੀ ਉਸਤਤ, ਉਸ ਮਾਲਕ ਦੇ ਗੁਣ ਗਾਈਏ। ਕਿਉਂਕਿ ਉਸ ਮਾਲਕ ਦੇ ਗੁਣ ਗਾਉਣ ਨਾਲ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੇ ਬਿਖ ਫੈਲ, ਹੋਏ ਅਚਿੰਤ ਵਸੇ ਸੁੱਖ ਨਾਲ, ਸਾਸ ਗ੍ਰਾਸ ਹਰ ਨਾਮ ਸੰਭਾਲ। ਆਪਾਂ ਸਾਸ ਸਾਸ ਸਾਸ ਗ੍ਰਾਸ ਸਿਮਰਨ ਕਰਨਾ। ਗੁਰਮੁਖੋ, ਸਾਰੇ ਪਰਿਵਾਰ ਦੇ ਬੇਨਤੀ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ, ਸਾਰੇ ਕਲਾਸ ਵਿੱਚ ਪਹੁੰਚੋ ਅਤੇ ਆਪਾਂ ਲਾਹਾ ਲਈਏ। ਕਰੋ ਜੀ ਸ਼ੁਰੂ।

ਉੱਚੀ ਬੋਲ ਕੇ ਅਭਿਆਸ ਕਰੋ। ਗੁਰਮੁਖੋ ਸਾਰੇ ਮਿਲ ਕੇ ਨੇਤਰ ਬੰਦ ਕੇ ਰੱਖਣੇ ਆ। ਜਿਹ ਪ੍ਰਸਾਦ ਤੁਝਕੋ ਨਾ ਪਹੁੰਚੇ, ਸਾ ਸਾ ਸਿਮਰੋ ਪ੍ਰਭ ਉੱਚੇ। ਜੋ ਮਾਲਕ ਨੇ ਸਹੂਲਤਾਂ ਰੱਖਣੀਆਂ ਜੀ, ਉੱਥੋਂ ਤੱਕ ਪਹੁੰਚਣੇ ਚਾਹੁੰਦੇ ਜੀ, ਅਤੇ ਗੁਰਮੁਖੋ ਸਿਮਰਨ ਕਰਨਾ ਪੈਣਾ ਬੋਲ ਬੋਲ ਕੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ ਵਡਭਾਗੀ, ਗੁਰਮੁਖੋ ਜਿਹੜਾ ਸਾਧ ਸੰਗਤ ਦੇ ਵਿੱਚ ਬੈਠ ਕੇ ਆਪਾਂ ਆਪਣੇ ਆਪ ਦੀ ਵਿਚਾਰ, ਆਪਣੇ ਆਪ ਦੀ ਖੋਜ ਕਰ ਰਹੇ ਹਾਂ। ਵਡਭਾਗੀ ਸਾਧ ਸੰਗਤ ਪ੍ਰਾਪਤ, ਗੁਰਮੁਖ ਵੱਡਿਆਂ ਭਾਗਾਂ ਨਾਲ ਜਿਹੜੀ ਸਾਧ ਸੰਗਤ ਆ ਨਾ, ਇਹ ਪ੍ਰਾਪਤ ਹੁੰਦੀ ਆ। ਵਡਭਾਗੀ ਸਤ ਸੰਗਤ ਪਾਵੇ, ਭਾਗਹੀਣ ਭ੍ਰਮ ਝੋਟਾਂ ਖਾਵੇ। ਗੁਰਮੁਖ ਬਹੁਤ ਕਿੰਨੇ ਕੁ ਬਾਹਰ ਹੋਣਗੇ ਜਿਹੜੇ ਆਪਣੇ ਆਪ ਦੀ ਖੋਜ ਨਹੀਂ ਕਰਦੇ, ਅਤੇ ਇਹ ਸੰਗਤ ਦੇ ਵਿੱਚ ਆਣ ਕੇ ਸਾਰੀ ਸੋਝੀ ਆਉਂਦੀ ਆ। ਵਡਭਾਗੀ ਸਤ ਸੰਗਤ ਪਾਵੇ, ਭਾਗਹੀਣ ਭ੍ਰਮ ਝੋਟਾਂ ਖਾਵੇ। ਬਿਨ ਭਾਗਾਂ ਇਹ ਜਿਹੜੀ ਸੰਗਤ ਆ ਮਿਲਦੀ ਨਹੀਂ, ਬਿਨਾਂ ਭਾਗਾਂ ਤੋਂ ਇਹ ਸੰਗਤ ਵੀ ਨਹੀਂ ਕੀ ਮਿਲਦੀ, ਅਤੇ ਸੰਗਤ ਤੋਂ ਬਗੈਰ ਇਹ ਮੈਲ ਵੀ ਨਹੀਂ ਧੋਤੀ ਜਾਂਦੀ। ਗੁਰਮੁਖੋ ਇਹ ਜਿਹੜੀ ਮਨ ਨੂੰ ਮੈਲ ਲੱਗੀ ਆ ਨਾ, ਇਹ ਬੜੇ ਚਿਰ ਦੀ ਲੱਗੀ ਆ। ਮਾਲ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਇਆ ਸੁਭਾਉ। ਇਹ ਕਾਲਾ ਸਾਹ ਹੋਇਆ ਪਿਆ ਵਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਵਿੱਚ ਆਪਾਂ ਨੂੰ ਇਹੋ ਗਿਆਨ ਹੀ ਦਿੱਤਾ ਗਿਆ ਵਾ, ਤੁਸੀਂ ਆਪਣੇ ਮਨ ਦੀ ਮੈਲ ਧੋ ਲਓ। ਮਨ ਤਨ ਧੋਵੋ ਸ਼ਬਦ ਵਿਚਾਰੀ, ਆਪਾਂ ਸ਼ਬਦ ਦ੍ਰਿੜ ਕਰ ਰਹੇ ਹਾਂ ਨਾ, ਇਹਦੇ ਨਾਲ ਇਹ ਮਨ ਦੀ ਮੈਲ ਲੱਥਣੀ ਆ। ਆਪਾਂ ਨੂੰ ਬੜਾ ਖੋਲ੍ਹ ਕੇ ਸਮਝਾਇਆ ਵਾ, ਜਿਸ ਤਰ੍ਹਾਂ ਕੱਪੜੇ ਨੂੰ ਮੈਲ ਲੱਗ ਜਾਂਦੀ ਹੈ ਨਾ, ਦੇ ਸਬੂਣ ਲਈਏ ਉਹ ਧੋਏ, ਭਰੀਏ ਮੱਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇਂ ਕੇ ਰੰਗ। ਉਹ ਗੁਰਮੁਖੋ ਨਾਮ ਤੋਂ ਬਗੈਰ ਨਹੀਂ ਲੱਥਣੀ। ਇਸ ਕਰਕੇ ਆਪਾਂ ਵਡਭਾਗੀ ਹਾਂ, ਇੱਥੇ ਗੁਰਮੁਖੋ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਜਿਹੜੇ ਆਪਾਂ ਬੈਠੇ ਹਾਂ ਨਾ, ਆਪਾਂ ਨੂੰ ਕਿਸੇ ਨੇ ਲਿਆਂਦਾ ਗਿਆ ਵਾ, ਆਪਾਂ ਨਹੀਂ, ਆਪੇ ਨਹੀਂ ਆਏ, ਕਿਉਂਕਿ ਉਸ ਮਾਲਕ ਤੋਂ ਬਗੈਰ ਤਾਂ ਆਪਾਂ ਜਾਣਦੇ, ਇੱਕ ਪੱਤਾ ਵੀ ਨਹੀਂ ਝੂਲਦਾ। ਅਤੇ ਇੱਥੇ ਆਪਾਂ ਨੂੰ ਉਹਨੇ ਮਾਲਕ ਨੇ ਲਿਆਂਦਾ ਗਿਆ ਵਾ, ਆਪਣੀ ਗੋਦੀ ਦੇ ਵਿੱਚ ਲਿਆਣ ਕੇ ਬਿਠਾਇਆ ਗਿਆ ਵਾ। ਵੇਖੋ ਕਿੱਡੇ ਵੱਡੇ ਭਾਗ ਆਪਣੇ, ਪਰ ਆਪਾਂ ਗੁਰਮੁਖ ਸਮਝਦੇ ਨਹੀਂ ਗੇ, ਕਿਉਂਕਿ ਇੱਥੇ ਆਣ ਕੇ ਜਿਹੜੀ ਆ ਨਾ, ਮਨ ਦੀ ਮੈਲ ਲੱਥਣੀ ਹੁੰਦੀ ਆ। ਆਪਾਂ ਜਾਂ ਆਉਂਦੇ ਹਾਂ ਨਾ ਤੀਰਥਾਂ 'ਤੇ ਜਾਂਦੇ ਹਾਂ, ਅਤੇ ਮਾਲਕ ਤਾਂ ਹੀ ਆਉਂਦਾ ਨਾ, ਤੀਰਥ 'ਤੇ ਜਾਣਾ ਵਧੀਆ ਗੱਲ ਆ। ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਉਹ ਨਾਮ ਦਾ ਨਾਂ ਹੀ ਤੀਰਥ ਵਾ। ਅਤੇ ਗੁਰਮੁਖੋ ਮਾਲਕ ਇਹ ਵੀ ਸਮਝਾਉਂਦੇ ਆ, ਕਿਤੇ ਇਹ ਨਾ ਹੋਵੇ ਨਹਾਉਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ, ਦੋ ਭਉ ਚੜ੍ਹੀ ਇਸ ਹੋਰ। ਗੁਰਮੁਖੋ ਕਈ ਤੀਰਥ ਵੀ ਜਿਹੜੇ ਆ ਨਾ, ਉੱਥੇ ਵੀ ਆਪਾਂ ਮੈਲ ਚੜ੍ਹਾ ਕੇ ਆਉਂਦੇ ਹਾਂ, ਜਾਣਾ ਤਾਂ ਲਾਉਣ ਵਾ ਪਰ ਚੜ੍ਹਾ ਕੇ ਆਉਂਦੇ ਹਾਂ। ਇਸ ਕਰਕੇ ਗੁਰਮੁਖੋ ਸਵਾਸਾਂ ਦਾ ਕੋਈ ਪਰਵਾਸਾ ਨਹੀਂ ਗਾ, ਅਤੇ ਇੱਥੇ ਆਪਣਾ ਕੋਈ ਨਹੀਂ ਗਾ। ਜਿੰਨਾ ਚਿਰ ਸਵਾਸ ਚੱਲਦੇ ਆ ਨਾ, ਉਨਾ ਚਿਰ ਸਾਰੇ ਆ। ਜਬ ਲੱਗ ਤੇਲ ਦੀਵੇ ਮੁੱਖ ਬਾਤੀ, ਗੁਰਮੁਖੋ ਦੀਵਾ ਨਾ ਦੀਵੇ ਦੀ ਉਨਾ ਚਿਰ ਹੀ ਆ ਵਰਤ, ਜਿੰਨਾ ਚਿਰ ਉਹਦੇ ਵਿੱਚ ਤੇਲ ਆ ਅਤੇ ਬੱਤੀ ਜਲ ਰਹੀ ਆ। ਜਬ ਲੱਗ ਤੇਲ ਦੀਵੇ ਮੁੱਖ ਬਾਤੀ, ਤਬ ਸੂਝੇ ਸਭ ਕੋਈ, ਉਨਾ ਚਿਰ ਸਾਰੇ ਗੁਰਮੁਖੋ ਦੇ ਚਾਨੇ ਬੈਠੇ ਹੁੰਦੇ। ਅਤੇ ਮਾਲਕ ਕਹਿੰਦਾ ਤੇਲ ਜਲੇ ਬਾਤੀ ਠਹਿਰਾਨੀ, ਅਤੇ ਸੁੰਝਾ ਮੰਦਰ ਹੋਈ, ਜਦੋਂ ਹਨੇਰਾ ਆ ਗਿਆ ਅਤੇ ਦੀਵਾ ਵੀ ਚੁੱਕ ਕੇ ਬਾਹਰ ਮਾਰਦੇ। ਅਤੇ ਮਾਲਕ ਨੇ ਇਹ ਉਦਾਹਰਨ ਦਿੱਤੀ ਆਪਾਂ ਨੂੰ ਵੀ ਤੂੰ ਵੀ ਇਸ ਤਰ੍ਹਾਂ ਹੀ ਆ, ਜਿੰਨਾ ਚਿਰ ਤੇਰੇ ਵਿੱਚ ਇਹ ਸਵਾਸ ਚੱਲ ਰਹੇ ਆ, ਉਨਾ ਚਿਰ ਸਾਰੇ ਤੇਰੇ ਆ, ਅਤੇ ਨਹੀਂ ਤਾਂ ਇੱਕ ਦਿਨ ਇਸ ਤਰ੍ਹਾਂ ਹੋਣਾ, ਰੇ ਬੋਰੇ ਤੈਨੂੰ ਘਰੀ ਨਾ ਰਾਖੇ ਕੋਈ, ਤੂੰ ਰਾਮ ਨਾਮ ਜਪ ਸੋਈ। ਗੁਰਮੁਖੋ ਆਹ ਕਰਮ ਆਪਾਂ ਨੂੰ ਕਰਨਾ ਹੀ ਪੈਣਾ ਵਾ, ਭਾਵੇਂ ਜਦੋਂ ਮਰਜ਼ੀ ਕਰ ਲਓ। ਗੁਰਮੁਖੋ ਆਹ ਜਿਹੜਾ ਨਾ ਆਪਾਂ ਨੂੰ ਮਾਨਸ ਜਾਮਾ ਬਖਸ਼ਿਆ ਵਾ, ਆਖਰੀ
ਇਹ 84 ਲੱਖ ਜੂਨ ਦਾ ਆਖਰੀ ਡੰਡਾ ਵਾ। ਗੁਰਮੁਖੋ ਅੱਗੇ ਵੀ ਆਪਾਂ 84 ਦੇ ਵਿੱਚੋਂ ਹੋ ਕੇ ਆਏ ਹਾਂ ਅਤੇ ਜੇ ਹੁਣ ਆਖਰੀ ਡੰਡੇ 'ਤੇ ਆਏ ਹਾਂ ਨਾ, ਜੇ ਆਪਾਂ ਡਿੱਗ ਪਏ ਤਾਂ ਫਿਰ 84 ਦੇ ਵਿੱਚ ਜਾਵਾਂਗੇ। ਇਸ ਕਰਕੇ ਗੁਰਮੁਖੋ ਹੁਣ ਜੇ ਹੁਣ ਇਹ ਸਮਝ ਲਓ ਵੀ ਫਾਈਨਲ ਮੈਚ ਆ ਗੁਰਮੁਖੋ, ਆਹ ਮਾਨਸ ਜਾਮਾ ਕੋਈ ਸੌਖਾ ਥੋੜ੍ਹਾ ਮਿਲਿਆ। ਗੁਰ ਕਿਰਪਾ 'ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ, ਇਹ ਦੇਹੀ ਭੱਜ ਹਰ ਕੀ ਸੇਵ। ਗੁਰਮੁਖੋ ਪਤਾ ਨਹੀਂ ਕਿੰਨੇ ਕੁ ਯੁੱਗ ਲੱਗ ਗਏ ਆ ਮਾਨਸ ਜਾਮੇ ਵਾਸਤੇ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਅਤੇ ਹੁਣ ਵੀ ਆਪਾਂ ਜਾਣਦੇ, ਆਪਾਂ ਨੂੰ ਗੁਰਬਾਣੀ ਨੇ ਗਿਆਨ ਕੀਤਾ ਵੀ ਯੁੱਗਾਂ ਦੀ ਕਿੰਨੀ ਕੁ ਉਮਰ ਆ, ਅਤੇ ਆਪਾਂ ਨੂੰ ਇਹ ਯੁੱਗ ਲੱਗ ਗਿਆ ਕੀ ਕਰਨ ਵਾਸਤੇ, ਮਾਨਸ ਦੇਹ ਲਈ। ਪਤਾ ਨਹੀਂ ਕਿੰਨੇ ਯੁੱਗ ਲੱਗ ਗਏ ਆ, 84 ਦਾ ਚੱਕਰ ਕੱਟ ਕੇ ਆਏ ਹਾਂ ਅਤੇ ਮਾਲਕ ਨੇ ਤਰਸ ਕਰਕੇ ਆਪਾਂ ਨੂੰ ਆ ਮਾਨਸ ਜਾਮਾ ਬਖਸ਼ਿਆ ਵਾ। ਅਤੇ ਇਹ ਵੀ ਆਖਰੀ ਡੰਡਾ ਵਾ, 84 ਜੂਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ। ਗੁਰਮੁਖੋ ਇੱਕ ਮਾਨਸ ਨੂੰ ਵਡਿਆਈ ਦਿੱਤੀ ਆ, ਇਸ ਪੌੜੀ 'ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਂਦਾ। ਗੁਰਮੁਖੋ ਫਿਰ ਆਉਣ ਜਾਣ ਦੇ ਚੱਕਰਾਂ 'ਚ ਫਿਰ ਪੈ ਜਾਂਗੇ। ਅਤੇ ਇਹੋ ਗੁਰਬਾਣੀ ਦੁਆਰਾ ਸਾਰਾ ਗਿਆਨ ਹੀ ਮਨ ਦਾ ਦਿੱਤਾ ਗਿਆ ਵਾ, ਕਿਉਂਕਿ ਉੱਥੇ ਹਿਸਾਬ ਪੁੱਛਿਆ ਜਾਣਾ ਵਾ ਮਨ ਤੋਂ। ਮਾਤ ਪਿਤਾ ਸੁੱਤ ਮੀਤ ਨਾ ਭਾਈ, ਗੁਰਮੁਖੋ ਉੱਥੇ ਕਿਸੇ ਨੇ ਸਹਾਈ ਨਹੀਂ ਹੋਣਾ। ਮਨ ਉਹਾਂ ਨਾਮ ਤੇਰੇ ਸੰਗ ਸਹਾਈ, ਉੱਥੇ ਇੱਕ ਨਾਮ ਨੇ ਸਹਾਇਤਾ ਕਰਨੀ ਆ। ਅਤੇ ਗੁਰਮੁਖੋ ਜਿਹੜਾ ਰੱਖਿਆ ਨਾ, ਜਿਸ ਤਰ੍ਹਾਂ ਮਾਲਕ ਨੇ ਆਪਾਂ ਨੂੰ ਗਿਆਨ ਦਿੱਤਾ ਵਾ, ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੇ, ਸਾ ਸਾ ਸਿਮਰੋ ਪ੍ਰਭ ਉੱਚੇ, ਇਹ ਆਪਾਂ ਨੂੰ ਬੋਲਣਾ ਪੈਣਾ ਵਾ। ਰਾਤ ਦਿਵਸ ਕੇ ਕੂਕਣੇ ਕਬੂ ਤਾਂ ਸੁਣੇ ਪਕਾਰ, ਉਹ ਗੁਰਮੁਖੋ ਕਿਤੇ ਤਾਂ ਆਵਾਜ਼ ਦੇਊਗਾ ਨਾ, ਦੂਰ ਥੋੜ੍ਹਾ, ਉਹ ਤਾਂ ਹੈ ਤਾਂ ਸਾਹਮਣੇ ਆ, ਸਾਹਮਣੇ ਕਿੱਥੇ ਆ। ਭਗਤਾਂ ਨੇ ਆਪਾਂ ਨੂੰ ਇੰਨਾ ਵੇਖੋ ਨੇੜੇ ਕਰਕੇ ਵਿਖਾਇਆ ਵਾ, ਕਹੇ ਰਵਿਦਾਸ ਹੱਥ ਪੈ ਨੇੜੇ ਆਉਂਦਾ, ਹੱਥ ਤੇਰੇ ਤੋਂ ਦੂਰ ਆ। ਸਹਿਜੇ ਹੋਏ ਸੋ ਹੋਈ, ਉਹ ਤਾਂ ਹੱਥਾਂ ਨਾਲੋਂ ਵੀ ਨੇੜੇ ਆ। ਅਤੇ ਫਿਰ ਗੁਰਮੁਖੋ ਆਪਾਂ ਗਿਆਨ ਲੈਣਾ ਵੀ ਹੱਥਾਂ ਨਾਲੋਂ ਨੇੜੇ ਹੈ ਕਿੱਥੇ ਆ। ਫਿਰ ਮਾਲਕ ਨੇ ਗਿਆਨ ਦਿੱਤਾ, ਮੈਂ ਤਾਂ ਤੈਨੂੰ ਸਵਾਸ ਦੇ ਰਿਹਾ, ਆਪੇ ਕਰਤਾ ਕਰ ਕਰ ਵੇਖੇ ਦਿੰਦਾ ਸਾਸ ਗ੍ਰਾਹ ਹੈ। ਆਂਦਾ ਸਵਾਸ ਗੁਰਮੁਖੋ ਉਹ ਆਪਾਂ ਨੂੰ ਮਾਲਕ ਦੇ ਰਿਹਾ, ਆਪਾਂ ਸਵਾਸ ਆਪਾਂ ਲੈ ਨਹੀਂ ਰਹੇ, ਜੇ ਲੈ ਰਹੇ ਹੋਏ ਤਾਂ ਆਪਾਂ ਤਾਂ ਛੱਡ ਗਏ ਨਾ। ਉਹ ਸਵਾਸਾਂ ਦੀ ਡੋਰੀ ਉਸ ਮਾਲਕ ਦੇ ਹੱਥ ਵਿੱਚ ਆ, ਅਤੇ ਲੈ ਕੇ ਵੀ ਆਏ ਆ ਗਿਣ ਕੇ। ਗਿਣ ਘਾਲੇ ਸਭ ਦਿਵਸ ਸਾਸ, ਨਾ ਵਧਣ ਘਟਣ ਤਿਲ ਸਾਰ। ਗੁਰਮੁਖੋ ਨਾ ਉਹ ਸਵਾਸ ਪੂਰੇ ਹੋਣ 'ਤੇ ਕਿਸੇ ਨੂੰ ਛੱਡ ਕੇ ਜਾਂਦਾ ਵਾ, ਅਤੇ ਨਾ ਉਹ ਸਵਾਸਾਂ ਤੋਂ ਪਹਿਲਾਂ ਕਿਸੇ ਨੂੰ ਲੈ ਕੇ ਜਾਂਦਾ। ਉਹਦਾ ਵਿਧਾਨ ਆ, ਉਹਦਾ ਵਿਧਾਨ ਕੋਈ ਬਦਲ ਨਹੀਂ ਸਕਦਾ। ਇੱਥੇ ਤਾਂ 100 ਵਿਧਾਨ ਬਦਲੇ ਜਾਣਗੇ, ਪਰ ਮਾਲਕ ਦਾ ਵਿਧਾਨ ਆ। ਉੱਥੇ ਸੱਚੋ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਗੁਰਮੁਖੋ ਜੇ ਅੱਧਾ ਸਵਾਸ ਤੁਹਾਡਾ ਗਲਤ ਪਾਸੇ ਲੱਗਾ ਨਾ, ਤਾਂ ਅੱਧੇ ਸਵਾਸ ਦਾ ਹੀ ਸੁਭਾਅ ਲਿਆ ਜਾਣਾ ਵਾ। ਇਸ ਕਰਕੇ ਹਮ ਆਦਮੀ ਹਾਂ ਇੱਕ ਦਮੀ, ਮੋਲਤ ਮੋਹਿਤ ਨਾ ਜਾਣਾ। ਅਤੇ ਗੁਰਮੁਖੋ ਆਪਾਂ ਲਾਹਾ ਲੈਣ ਆਏ ਹਾਂ, ਅਤੇ ਲਾਹਾ ਲੈ ਕੇ ਜਾਈਏ। ਇਹ ਨਾ ਹੋਵੇ ਗੁਰਮੁਖੋ ਕਿਤੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੁ ਪਕੜੇ, ਸਭ ਮੁੱਕਦੀ ਚੱਲੀ ਰਹਿਣ। ਗੁਰਮੁਖੋ ਜਿਹੜਾ ਸਮਾਂ ਦਿੱਤਾ ਆਇਆ ਨਾ, ਇਹ ਘੜਦਾ ਹੋ ਜਾਂਦਾ ਵਾ, ਇਹਨੇ ਇੱਕ ਦਿਨ ਖਤਮ ਹੋ ਜਾਣਾ ਵਾ। ਦਿਨ 'ਤੇ ਪੈਰ, ਪੈਰ 'ਤੇ ਘੜੀਆਂ, ਔਧ ਘਟੇ ਤਨ ਸੀਜੇ। ਗੁਰਮੁਖੋ ਆ ਸਰੀਰ ਵੀ ਘੜਦਾ ਜਾਂਦਾ ਵਾ, ਅਤੇ ਸਮਾਂ ਦਿੱਤਾ ਹੋਇਆ ਵੀ ਸਮਾਪਤ ਹੁੰਦਾ। ਕਾਲ ਅਹੀਰੀ ਫਿਰੇ ਬਦਕ ਜੋ, ਕਹੋ ਕਵਣ ਬਿਦ ਕੀਜੇ। ਗੁਰਮੁਖੋ ਆਪਣੇ ਉੱਪਰ ਕਾਲ ਡਾਰੀਆਂ ਲਾਉਂਦਾ ਫਿਰਦਾ ਵਾ, ਉਹਨੇ ਪਤਾ ਨਹੀਂ ਕਿਹੜੇ ਵੇਲੇ ਕਿਹਨੂੰ ਝਪਟ ਮਾਰ ਲੈਣੀ ਆ।
ਅਤੇ ਉਹਨੇ ਇੱਥੋਂ ਲੈ ਜਾਣਾ। ਇਸ ਕਰਕੇ ਗੁਰਮੁਖੂ ਇਹ ਨਾ ਹੋਵੇ ਆਪਾਂ ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਗੁਰਮੁਖੂ ਜਿਹੜਾ ਹੀਰਿਆਂ ਤੋਂ ਮਹਿੰਗਾ ਇਹ ਜਿਹੜਾ ਮਾਨਸ ਜਮਾ ਮਿਲਿਆ ਨਾ, ਇਹਦਾ ਪੂਰਾ ਪੂਰਾ ਲਾਹਾ ਲਈਏ। ਅਤੇ ਗੁਰਮੁਖੋ ਸਾਰੇ ਬੋਲ ਕੇ ਅਭਿਆਸ ਕਰਿਆ ਕਰੋ, ਸਾਰੇ ਆਪਣਾ ਪਰਿਵਾਰ ਜਿੰਨਾ ਵੀ ਹੈਗਾ, ਵੱਧ ਤੋਂ ਵੱਧ ਜਿੰਨਾ ਵੀ ਗੁਰਮੁਖੋ ਜਿੰਨਾ ਵੀ ਸਮਾਂ ਕਿਸੇ ਨੂੰ ਮਿਲਦਾ, ਕਬੀਰ ਏਕ ਘੜੀ ਆਦੀ ਕਰੀ ਆਦੀ ਹੂੰ ਪਿਆਰ, ਭਗਤਨ ਸੇਤੀ ਗੋਸ਼ਟੀ ਜੋ ਕਿਨੋ ਸੋ ਲਾਭ। ਗੁਰਮੁਖੋ ਜਿੰਨਾ ਵੀ ਮਾਲਕ ਦਾ ਸ਼ੁਕਰਾਨਾ ਕਰੀਏ ਉਨਾ ਥੋੜ੍ਹਾ ਵਾ, ਜਿੰਨਾ ਵੀ ਕਿਸੇ ਨੂੰ ਸਮਾਂ ਮਿਲਦਾ ਵਾ ਉਹ ਇਕਾਗਰ ਸਾਵਧਾਨ ਇਕਾਗਰ ਚੀਤ ਬੜੇ ਪਿਆਰ ਨਾਲ ਉਸ ਮਾਲਕ ਨੂੰ। ਅਤੇ ਮਾਲਕ ਕਹਿੰਦਾ ਵਾਹੋ ਵਾਹੋ ਕਰੇ ਸੇ ਜਨ ਸੋਹਣੇ, ਉਸ ਮਾਲਕ ਨੂੰ ਉਹੋ ਹੀ ਚੰਗੇ ਲੱਗਦੇ, ਉਹੋ ਹੀ ਸੋਹਣੇ ਲੱਗਦੇ ਆ। ਅਤੇ ਆਪਾਂ ਵੀ ਉਹਨੂੰ ਵਾਹੋ ਵਾਹੋ ਵਾਹਿਗੁਰੂ ਵਾਹਿਗੁਰੂ ਆਪਾਂ ਬੜੇ ਪਿਆਰ ਨਾਲ ਉਹਨੂੰ ਆਵਾਜ਼ਾਂ ਮਾਰਨੀਆਂ। ਗੁਰਮੁਖੋ ਹੁਣ ਆਪਾਂ ਨੂੰ ਦਿੱਤਾ ਆ ਸਮਾਂ ਸਮਾਪਤ ਆ ਆਪਣੀ ਹਵਾ ਹਫ਼ਤਾਵਾਰੀ ਕਲਾਸ ਦਾ। ਅਤੇ ਗੁਰਮੁਖੋ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਸੰਗਤ ਅਤੇ ਗੁਰੂ ਬਖਸ਼ਣ ਯੋਗ ਹਨ ਅਤੇ ਬਹੁਤ ਹੀ ਧੰਨਵਾਦੀ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਆਪ ਰੱਬ ਰੂਪ ਸੰਗਤ ਦੇ। ਗੁਰਮੁਖੋ ਉਸ ਤੋਂ ਵੀ ਧੰਨਵਾਦੀ ਹਾਂ ਸਾਡੇ ਟੀਚਰ ਸਾਹਿਬਾਨ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਉਹਨਾਂ ਤੋਂ ਵਰਸਾਏ ਹੋਏ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ। ਇੱਕ ਵਾਰ ਫਿਰ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿ

ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖਾ ਸਭ ਕੋਏ, ਕੇਵਲ ਵੱਡਾ ਦੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੇ ਨਾ ਪਾਈਆਂ, ਕਰਮ ਮਿਲੈ ਨਹੀਂ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੈ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੇ ਖਾਏ ਚਲੀਐ ਦੂਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਇ ਰਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਸਾਰੇ ਤੇ ਕਮਜਾਤ, ਨਾਨਕ ਨਾਵੈ ਬਾਜ ਸੁਣਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤ ਪੁਰਖਾਂ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੁਕ, ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੇ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੈ ਧ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵੈ ਉਦਮ, ਜਾਇਆ ਹਰ ਹਰ ਜੀਓ ਪਰਿਆ। ਸਹਿਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ। ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ।
ਊਦੇ ਊਡ ਆਵੈ ਸਹਿ ਕੋਸਾ ਤਿਸ ਪਾਸੈ ਬਤਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੇ ਸਿਮਰਨ ਕਰਿਆ ਸਾਹਿਬ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਣ ਹਰ ਪੁਰਖ ਨਿਰੰਜਣ ਹਰ ਅਗਮ ਅਗੰਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵ ਹੋ ਸੰਤੋ ਜੀ ਸਭ ਦੁੱਖ ਵਿਸਾਰ ਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ

ਏ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਣਕ ਅਨੇਕ ਅਨੰਤਾ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਨ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੈ ਸੋਈ ਹਉ ਪਾਈ ਰਹਾ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸ ਨੂੰ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਮਿਣ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰਲੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜ ਮੋਹ ਪੱਗ ਨਹੀਂ ਚਾਲੈ ਹਮ ਦੇਖਿਆ ਤਾਂ ਡੂਬੀ ਅਲੇ ਮਨ ਏਕ ਨਚੇ ਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ

ਅਵਰ ਕਾਜ ਤੇਰਾ ਕਿਤੇ ਨਾ ਕਾਮ। ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸਰੰਜਾਮ ਲਾਗ ਭਉਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਭਰੇ ਕੀ ਰਾਖੋ ਸ਼ਰਮਾ। ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਭਰੇ ਕੀ ਰਾਖੋ ਸ਼ਰਮਾ। ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਹ ਪਈ। ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਾਹ ਪਈ। ਪੁਨ ਰਾਸਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਭੋਪਨ ਬ੍ਰਿਸ਼ਟ ਗਗਨ ਤੇ ਪਈ। ਸਭਹਿਨ ਆਨ ਵਧਾਈ ਦਈ ਧਾਨਿਆ ਧਾਨਿਆ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ। ਅਖਲ ਭਵਨ ਕੇ ਸਿਰਜਣਹਾਰੇ ਦਾਸ ਜਾਨ ਮੋਹ ਲਿਹੋ ਉਬਾਰੇ। ਕਬਿਓ ਬਾਸ ਬੇਨਤੀ ਚਾਹ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ। ਤਵ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਵ ਹੋ ਆਪ ਹੱਥ ਦੈ ਮੋਹੇ ਬਚਾਵ ਹੋ। ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ। ਮੋਹ ਰੱਛਾ ਨਿਜ ਕਰਦੈ ਕਰੀਐ ਸਭ ਬੈਰਣ ਕੋ ਆਦਿ ਸੰਗਰੀਐ। ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ। ਤੁਮਹੇ ਸ਼ਾਡ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਵੂੰ। ਸੇਵਕ ਸਿੱਖ ਹਮਾਰੇ ਤਾਰੀਆ ਚੁਣ ਚੁਣ ਛਤਰ ਹਮਾਰੇ ਮਾਰੀਆ। ਆਪ ਹੱਥ ਦੈ ਮੁਝੇ ਉਬਰੀਆ ਮਰਨ ਕਾਲ ਕਾ ਤ੍ਰਾਸਨ ਵਰੀਆ। ਹੂ ਜੋ ਸਦਾ ਹਮਾਰੇ ਪਛਾ ਸ਼੍ਰੀ ਅਸ ਤੁਜ ਜੂ ਕਰਿਓ ਰਛਾ। ਰਾਖ ਲਿਓ ਮੋਹੇ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ। ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ। ਕਾਲ ਪਾਏ ਕਰ ਬਿਸਨ ਪਰਕਾਸਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬਿਸਨ ਪਰਕਾਸਾ ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ। ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ।
ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਯਸ਼ਣ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵ ਕਣ ਕੋ ਸਭ ਗੁਣ ਸੁਖ ਦੀਓ, ਸਤਰਣ ਕੋ ਪਲਮੋ ਬਦਕੀਓ, ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਪੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਹੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰ ਕਰਾ ਕਰਤਾਰਾ, ਪਰਦਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਰ ਆਲਮ, ਜਾਣਤ ਭੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ, ਤਾਂ ਕਾ ਮੂੜ ਉਚਾਰਤ ਭੇਦਾ, ਜਾਂ ਕੋ ਭੇਵ ਨ ਭਾਵਤ ਬੇਦਾ, ਤਾਂ ਕੋ ਕਰ ਪਾਹਨ ਅਨੁਮਾਨਤ, ਮਹਾਂਮੂੜ ਕਛ ਭੇਦ ਨ ਜਾਣਤ, ਮਹਾਂਦੇਵ ਕਉ ਕੈਦ ਸਦਾ ਸ਼ੇਵ, ਨਿਰੰਕਾਰ ਕਾ ਚਿੰਤਨ ਭੇਵ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੁਹ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕੇ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ, ਅੰਡਜ ਜੇ ਰਜ ਸੇ ਧਜ ਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹੈ ਬੈਠਾ, ਕਮ ਸਿਮਟ ਪਿਓ ਸ਼ੰਕਰ ਏ ਕੈਠਾ, ਸ਼ਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ, ਆਦ ਜੁਗਾਦ ਸਰੂਪ ਸੋਯੰ ਭਵ, ਅਬ ਰਸ਼ਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰਹੋ, ਦੁਸ਼ਟ ਜਿੱਤੇ ਉੱਠ ਵੱਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ, ਜੇ ਅਸ ਤੁਜ ਤਵ ਸ਼ਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹੈ ਮਰੇ, ਪੁਰਖ ਜਵਣ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਬਟਾਰੇ, ਜੋ ਕੱਲ ਕੋ ਇੱਕ ਵਾਰ ਤੇ ਆਏ ਹੈ, ਤਾਂ ਕਿ ਕਾਲ ਨਿਕਟ ਨਾ ਆਹੈ, ਰਸ਼ਾ ਹੋਏ ਤਾਂ ਇਹ ਸਭ ਕਾਲਾ, ਦੁਸ਼ਟ ਅਰਿਸ਼ਟ ਧਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰ ਹੋ, ਤਾਂ ਕਿ ਤਾਪ ਤਣਕ ਮੈਂ ਹਰ ਹੋ, ਰਿੱਧ ਸਿੱਧ
ਕਰਮੋ ਸਭ ਹੋਈ ਦੁਸ਼ਟ ਸ਼ਾਪ ਸਵੈ ਸਕੈ ਨਾ ਕੋਈ। ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹਿ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ। ਖੜਗ ਕੀਤ ਮੈਂ ਸ਼ਰਨ ਤਿਹਾਰੀ ਆਪ ਹੱਥ ਦਾ ਲਿਓ ਉਬਾਰੀ। ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਿਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਲ ਵਿਗ ਸਗਲ ਦੇ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ੈ ਕਰਤਾ। ਸ਼੍ਰੀ ਅਸ ਤੁਜ ਜਬ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਸ਼ਤ ਹਲ ਪਾਵੈ ਸੋਈ ਦੁਖ ਨ ਤਿਸੈ ਵਿਆਪਤ ਕੋਈ ਅੜਿਲ। ਸੁਣੇ ਗੁੰਗ ਜੋ ਜਾਏ ਸੋ ਰਸ ਨਾ ਪਾਵਈ। ਸੁਣੈ ਮੂੜ ਚਿਤ ਲਾਏ ਚਤਰਤਾ ਆਵਈ। ਦੁਖ ਦਰਦ ਪਾਉ ਨਿਗਟ ਨਾ ਤਿੰਨ ਨਰ ਕੇ ਰਹਿ ਹੋ ਜੋ ਜਾ ਕੀ ਏਕ ਬਾਰ ਚੌ ਪਈ ਕੋ ਕਹਿ ਚੌ ਪਈ। ਸੰਮਤ ਸਤਰਾਂ ਸਹਿਸ ਪਨਿਜੈ ਅਰਧ ਸਹਿਜ ਹੁਣ ਤੀਨ ਕਹੀਜੈ। ਭਾਦਰਵ ਸੁਦੀ ਅਸ਼ਟਮੀ ਰਵ ਵਾਰਾ ਤੀਰ ਸਤ ਦ੍ਰਵ ਗ੍ਰੰਥ ਸੁਧਾਰਾ ਸਵਈਆ। ਪਾਏ ਗੈ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਭੇਦ ਸਬੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹੇ ਬਖਾਨਿਓ। ਦੁਹਿਰਾ ਸਗਲ ਦੁਆਰ ਕੋ ਛਾੜ ਕੈ ਗਇਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕੋ ਛਾੜ ਕੈ ਗਇਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤੰਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ
ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸੱਚ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ

ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਜ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸਿਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਪੁੱਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਿਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰੇ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ ਉੱਥੇ ਤੇਰੀ ਰੱਖ
ਅਗਨੀ ਉਧਰ ਮਾਰ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ ਭਵ ਜਲ ਬਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜੇ ਆਵੈ ਤੁਦ ਆਹੇ। ਸਲੂਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜੇਵਾ ਜਪ ਗੁਰਨਾਉ ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆ ਦਰਗਾਹ ਭਾਈ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਬਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੋਵਾ ਆਪ ਦਿਆਲ ਮਨੋ ਨਾ ਵਿਸਾਰਿਅਨ ਸਾਧ ਜਨਾ ਕੇ ਸੰਗ ਭਵ ਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨਾ ਜਾਣਿਆ ਕੋਈ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ ਮਾਨਵਤਾ ਦੇ ਕਲਿਆਣਕਾਰੀ ਸ਼ਬਦ ਗੁਰੂ ਗਰੀਬ ਨਿਵਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਵੇਲੇ ਹਾਜ਼ਰੀ ਭਰ ਕੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਹਾਜ਼ਰ ਹੋ ਰਿਹਾ ਗੁਰਮੁਖ ਜਨੋ। ਆਓ ਸਾਰੀ ਸੰਗਤ ਮਿਲ ਕੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਂਝੀ ਕਰੀਏ। ਜਿੰਨੀ ਸੰਗਤ ਗੁਰੂ ਦਰਬਾਰ ਵਿੱਚ ਹੈ, ਸਤਿਗੁਰੂ ਜੀ ਦੀ ਬਾਰਗਾਹ 'ਚ ਹੈ, ਜਾਂ ਸੋਸ਼ਲ ਨੈੱਟਵਰਕ ਦੇ ਰਾਹੀਂ ਘਰਾਂ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਸਰਵਣ ਕਰ ਰਹੇ ਹੋ, ਜਿਸ ਮਾਈ ਭਾਈ ਦੇ ਕੰਨਾਂ ਵਿੱਚ ਸਤਿਗੁਰੂ ਦੀ ਮੁਹੱਬਤ ਪਿਆਰ ਗੂੰਜਦਾ, ਪਿਆਰ ਸਤਿਕਾਰ ਨਾਲ ਸਾਰੀ ਸੰਗਤ ਸਤਿਗੁਰੂ ਜੀ ਨੂੰ ਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਬੜੀ ਟਿਕਟ ਕੀ ਲਗਾ ਕੇ ਸੱਚੇ ਪਾਤਸ਼ਾਹ ਦੀ ਬਾਣੀ ਸਰਵਣ ਕਰਦੇ ਹੋ। ਵਾਹਿਗੁਰੂ ਕਦਮ ਲੇਖੇ ਵਿੱਚ ਲਾਉਣ, ਹਾਜ਼ਰੀ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨ, ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸੱਚੇ ਪਾਤਸ਼ਾਹ ਜੀ ਕਰਤਾਰਥ। ਇਹ ਸਿਧਾਂਤ ਹੈ ਵੀ ਜਦੋਂ ਗੁਰੂ ਦੀ ਸੰਗਤ ਵਿੱਚ ਆਉਣਾ ਹੈ ਉਦੋਂ ਇਕਾਗਰ ਚਿੱਤ ਹੋ ਕੇ ਬਹਿਣਾ ਚਾਹੀਦਾ। ਸਮਾਂ ਜ਼ਰੂਰੀ ਨਹੀਂ ਵੀ ਤੁਸੀਂ ਕਿੰਨਾ ਸਮਾਂ ਹਾਜ਼ਰੀ ਭਰਨੀ ਹੈ, ਪਰ ਜਿੰਨਾ ਸਮਾਂ ਬਹਿਣਾ ਹੈ ਉਹਨਾਂ ਚਿਰ ਇਕਾਗਰ ਚਿੱਤ ਹੋ ਕੇ ਬਹਿਣਾ ਚਾਹੀਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਿਸ਼ੇਸ਼ ਫੁਰਮਾਨ ਰਾਹੀਂ ਇਹਦਾ ਜ਼ਿਕਰ ਸੁਖਮਣੀ ਸਾਹਿਬ ਦੀ ਬਾਣੀ 'ਚ ਕੀਤਾ, ਸਾਵਧਾਨ ਇਕਾਗਰ ਚਿੱਤ। ਸੁਰਤੀ ਟਿਕਾ ਕੇ ਥੋੜ੍ਹਾ ਚਿਰ ਵੀ ਹਾਜ਼ਰੀ ਭਰ ਲਈ ਜਾਵੇ ਅਤੇ ਉਹ ਬਹੁਤੀ ਕਰਕੇ ਜਾਣੀ ਜਾਂਦੀ ਹੈ। ਭਟਕਣਾ ਦੇ ਤੌਰ 'ਤੇ ਜਿੰਨਾ ਚਿਰ ਵਿਖਾਵੇ ਮਾਤਰ ਮਰਜ਼ੀ ਮਨੁੱਖ ਪਵੇ ਉਹਦਾ ਕੋਈ ਜ਼ਿਆਦਾ ਲਾਭ ਨਹੀਂ ਹੁੰਦਾ। ਸੋ ਤੁਸੀਂ ਟਿਕਟ ਕੀ ਲਗਾ ਕੇ ਸਤਿਗੁਰੂ ਦੀ ਬਾਣੀ ਸਰਵਣ ਕਰਦੇ ਹੋ, ਕੀਰਤਨ ਸਰਵਣ ਕਰਦੇ ਹੋ, ਕਥਾ ਵਿਚਾਰ ਸਰਵਣ ਕਰਦੇ ਹੋ, ਵਾਹਿਗੁਰੂ ਤੁਹਾਡੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਨਾਮ ਦੀ ਦਾਤ ਬਖਸ਼ਿਸ਼ ਕਰਕੇ ਕਰਤਾਰਥ। ਅੱਜ 10 ਮਈ ਸੰਨ 2026 ਚੱਲ ਰਿਹਾ ਹੈ। ਜਦੋਂ 10 ਮਈ ਦਾ ਜ਼ਿਕਰ ਆਉਂਦਾ ਤੇ ਸਿੱਖ ਪੰਥ ਵਿੱਚ ਇੱਕ ਮਹਾਨ ਸ਼ਖਸੀਅਤ ਦਾ ਜ਼ਿਕਰ ਚੱਲਦਾ, ਮਹਾਨ ਸ਼ਖਸੀਅਤ। ਦੁਪਹਿਰ ਦੇ ਦੀਵਾਨ ਵਿੱਚ ਵੀ ਮੈਂ ਉਸ ਮਹਾਂਪੁਰਸ਼ ਦਾ ਜ਼ਿਕਰ ਕੀਤਾ ਸੀ। ਉਸ ਮਹਾਂਪੁਰਸ਼ ਨੂੰ ਸ਼੍ਰੀ ਮਾਨ ਸੰਤ ਬਾਬਾ ਵੀਰ ਸਿੰਘ ਸਾਹਿਬ ਜੀ ਨਿਰੰਗਾਬਾਦ ਵਾਲੇ ਮਹਾਂਪੁਰਸ਼ ਕਹਿ ਕੇ ਸਤਿਕਾਰਿਆ ਜਾਂਦਾ ਹੈ। ਬੜੀ ਵੱਡੀ ਉਸ ਮਹਾਂਪੁਰਸ਼ ਦੀ ਕੁਰਬਾਨੀ ਹੈ, ਬੜਾ ਵੱਡਾ ਉਸ ਮਹਾਂਪੁਰਸ਼ ਦਾ ਜੀਵਨ ਹੈ। ਔਰ 365 ਜੋੜ ਮੇਲੇ ਅੱਜ ਦੇ ਦਿਨ ਉਸ ਮਹਾਂਪੁਰਸ਼ ਦੇ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੀ ਸਰ ਜ਼ਮੀਨ ਤੇ ਖਾਸ ਕਰਕੇ ਮਾਝੇ ਦੀ ਧਰਤੀ ਤੇ ਮਨਾਏ ਜਾਂਦੇ 365 ਦੇ ਇਤਿਹਾਸਿਕ ਅੰਕੜਿਆਂ ਤੋਂ ਇਹ ਵੀ ਸਾਨੂੰ ਪਤਾ ਚੱਲਦਾ ਹੈ ਭਈ ਉਸ ਮਹਾਂਪੁਰਸ਼ ਦੀ ਯਾਦ ਵਿੱਚ ਜਿਹੜੇ ਗੁਰੂ ਘਰ ਬਣੇ ਨੇ ਨਾ ਉਹਨਾਂ ਦੀ ਗਿਣਤੀ ਵੀ 365 ਹੈ। 365 ਬੜਾ ਪਜਨੀਕ ਮਹਾਂਪੁਰਸ਼ ਸੀ ਬਾਬਾ ਵੀਰ ਸਿੰਘ ਸਾਹਿਬ ਜੀ ਨਿਰੰਗਾਬਾਦ ਵਾਲੇ ਮਹਾਂਪੁਰਸ਼। ਕਹਿੰਦੇ ਨੇ ਇਤਿਹਾਸਿਕ ਜ਼ਿਕਰ ਹੈ ਗੁਰੂ ਕੇ ਇਤਿਹਾਸ ਵਿੱਚ ਕਿ ਇੱਕ ਵੇਰਾ ਕਾਬਲ ਤੋਂ ਸੰਗਤ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੇ ਦਰਸ਼ਨ ਕਰਨ ਵਾਸਤੇ ਤੁਰੀ ਆ ਰਹੀ ਸੀ। ਕਾਬਲ
ਬਾਬਾ ਜੀ ਉਸ ਵੇਲੇ ਆਪਣੇ ਪਿੰਡ ਫੌਜ ਵਿੱਚੋਂ ਛੁੱਟੀ ਆਏ ਹੋਏ ਸਨ। ਇਹਨਾਂ ਦੇ ਪਿਤਾ ਸਰਦਾਰ ਸੇਵਾ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਫੌਜ ਵਿੱਚ ਸਿਪਾਹੀ ਸਨ। ਮੁਲਤਾਨ ਦੀ ਜੰਗ ਸਮੇਂ ਉਹ ਦੁਸ਼ਮਣ ਦੀ ਫੌਜ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ। ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਹੋਰਾਂ ਨੇ ਸੇਵਾ ਸਿੰਘ ਦੀ ਸੇਵਾ ਨੂੰ ਸਮਰਪਿਤ ਹੁੰਦਿਆਂ ਉਹਨਾਂ ਦੀ ਜਗ੍ਹਾ ਇਸ ਗੱਭਰੂ ਵੀਰ ਸਿੰਘ ਨੂੰ ਉਸ ਅਹੁਦੇ 'ਤੇ ਤੈਨਾਤ ਕੀਤਾ। ਕੁਝ ਕੁ ਸਾਲ ਇਸ ਮਹਾਂਪੁਰਸ਼ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਹੋਰਾਂ ਦੀ ਫੌਜ ਵਿੱਚ ਸਰਵਿਸ ਕੀਤੀ ਥੋੜ੍ਹਾ ਜਿਹਾ। ਉਸ ਵਕਤ ਜਦੋਂ ਕਾਬਲ ਤੋਂ ਸੰਗਤ ਸਤਿਗੁਰੂ ਦੇ ਘਰ ਦੇ ਦਰਸ਼ਨ ਕਰਨ ਵਾਸਤੇ ਆਈ, ਬਾਬਾ ਵੀਰ ਸਿੰਘ ਸਾਹਿਬ ਜੀ ਆਪਣੇ ਘਰ ਵਿੱਚ ਪਿੰਡ ਮੌਜੂਦ ਸਨ। ਕਹਿੰਦੇ ਨੇ ਜਦੋਂ ਸੰਗਤ ਉਹਨਾਂ ਦੇ ਜੱਦੀ ਨਗਰ ਪਿੰਡ ਗੱਗੋ ਬੂਹੇ ਵਿੱਚ ਆਈ ਨਾ, ਇਹ ਗੱਗੋ ਬੂਹਾ ਨਗਰ ਜਿਹੜੇ ਮਾਝੇ ਨਾਲ ਤਰਨ ਤਾਰਨ ਸਾਹਿਬ ਨਾਲ ਸੰਬੰਧ ਰੱਖਦੇ ਨੇ ਉਹਨਾਂ ਸਾਰਿਆਂ ਨੂੰ ਪਤਾ ਹੈ, ਜਿਹੜਾ ਜਰਨੈਲੀ ਰੋਡ ਅੰਮ੍ਰਿਤਸਰ ਸਾਹਿਬ ਤੋਂ ਖੇਮਕਰਨ ਹੋ ਕੇ ਲਾਹੌਰ ਕਸੂਰ ਨੂੰ ਜੋੜਦਾ ਹੈ, ਉਸ ਰਸਤੇ 'ਤੇ ਝਵਾਲ ਤੋਂ ਕੁਛ 6 ਕਿਲੋਮੀਟਰ ਦੀ ਵਿੱਥ ਉੱਤੇ ਸੜਕ ਦੇ ਸੱਜੇ ਬੰਨੇ ਘੁੱਗ ਵਸਿਆ ਹੋਇਆ ਨਗਰ ਗੱਗੋ ਬੂਹਾ, ਉਹ ਬਾਬਾ ਵੀਰ ਸਿੰਘ ਸਾਹਿਬ ਜੀ ਹੋਰਾਂ ਦਾ ਨਰੰਗਾ ਉਹਨਾਂ ਦਾ ਜਨਮ ਨਗਰ ਹੈ। ਇੱਥੋਂ ਚੱਲ ਕੇ ਸਰਦਾਰ ਦਸੰਦਾ ਸਿੰਘ ਹੋਰਾਂ ਦੀ ਬੇਨਤੀ ਮੰਨ ਕੇ ਬਾਬਾ ਜੀ ਮਾੜੀ ਤੋਂ ਜਦੋਂ ਨਰੰਗਾਬਾਦ ਵਿੱਚ ਗਏ ਤੇ ਉਹਨਾਂ ਦਾ ਨਾਂ ਪੱਕੇ ਤੌਰ ਤੇ ਬਾਬਾ ਵੀਰ ਸਿੰਘ ਨਰੰਗਾਬਾਦੀਏ ਮਹਾਂਪੁਰਸ਼ ਕਰਕੇ ਜਾਣਿਆ ਜਾਣ ਲੱਗਾ। ਜਦੋਂ ਸੰਗਤ ਆਈ ਇਹਨਾਂ ਦੇ ਪਿੰਡ ਤੇ ਵਰਖਾ ਇੰਨੀ ਜ਼ਿਆਦਾ ਸ਼ੁਰੂ ਹੋ ਗਈ, ਮੀਂਹ ਹਨੇਰੀ, ਸੰਗਤ ਦੇ ਬਸਤਰ ਜਿੰਨੇ ਸਨ ਉਹ ਸਾਰੇ ਭਿੱਜ ਗਏ। ਗੁਰੂ ਘਰ ਚਲੇ ਗਏ, ਗੁਰੂ ਘਰ ਰਾਤ ਕੱਟਣ ਵਾਸਤੇ, ਗੁਰਮੁਖ ਪਿਆਰੇ ਰਾਤ ਕੱਟਣ ਵਾਸਤੇ ਗੁਰੂ ਘਰ ਚਲੇ ਗਏ। ਜਦੋਂ ਗੁਰੂ ਘਰ ਗਏ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਆਓ ਭਗਤ ਕੀਤੀ, ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ, ਪਰ ਭੋਜਨ ਦਾ ਕੋਈ ਪ੍ਰਬੰਧ ਨਹੀਂ, ਭੋਜਨ ਦਾ ਕੋਈ ਕਦੇ ਇਸ ਤਰ੍ਹਾਂ ਦਾ ਵੀ ਸਮਾਂ ਸੀ, ਹਰੇਕ ਗੁਰਦੁਆਰੇ ਵਿੱਚ ਭੋਜਨ ਰੋਜ਼ ਨਹੀਂ ਸੀ ਬਣਦਾ, ਸਮੇਂ ਨਾਲ ਬਣਦਾ ਸੀ, ਸਮੇਂ ਨਾਲ ਵਰਤਦਾ ਸੀ। ਅੱਜ ਬੜੀ ਵੱਡੀ ਮਹਾਰਾਜ ਜੀ ਦੀ ਕਿਰਪਾ ਹੈ, ਹਰ ਗੁਰੂ ਘਰ ਵਿੱਚ ਭੋਜਨ ਹੈ, ਜਿੰਨਾ ਮਰਜ਼ੀ ਕੋਈ ਛਕੇ, ਜਿੰਨਾ ਮਰਜ਼ੀ ਆਪਣੇ ਪਰਿਵਾਰ ਵਾਸਤੇ ਲਿਜਾਵੇ, ਕੋਈ ਕਿਸੇ ਉੱਤੇ ਪਾਬੰਦੀ ਨਹੀਂ। ਖਾਸ ਕਰਕੇ ਵਿਦੇਸ਼ਾਂ ਵਿੱਚ ਜ਼ਿਆਦਾ ਪਰੰਪਰਾ ਹੈ, ਪਿਆਰ ਨਾਲ ਸਿੱਖ ਆਣ ਕੇ ਸੇਵਾ ਕਰਦੇ ਨੇ, ਪਿਆਰ ਨਾਲ ਲੰਗਰ ਛਕਦੇ ਨੇ, ਪਰਿਵਾਰ ਲਈ ਲੈ ਕੇ ਜਾਂਦੇ ਨੇ। ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਘਰ ਹੈ, ਇਹਦੀ ਵੱਡੀ ਵਡਿਆਈ। ਕੁਦਰਤੀ ਤੌਰ 'ਤੇ ਬਾਬਾ ਵੀਰ ਸਿੰਘ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ, ਫੌਜ ਵਿੱਚੋਂ ਆਏ ਹੋਏ ਜਵਾਨ ਦਾ ਜੀਵਨ ਬੜਾ ਯੋਜਨਾਬੱਧ ਤਰੀਕੇ ਦਾ ਹੁੰਦਾ, ਡਿਸਿਪਲਨ ਵਾਲਾ ਹੁੰਦਾ, ਮਰਿਆਦਾ ਵਾਲਾ ਹੁੰਦਾ। ਇੱਕ ਸ਼ਹੀਦ ਦਾ ਪੁੱਤਰ ਸੀ, ਇਹਦਾ ਜੀਵਨ ਇੱਕ ਬੜਾ ਡਿਸਿਪਲਨ ਵਾਲਾ ਸੀ, ਯੋਜਨਾਬੱਧ ਤਰੀਕੇ ਵਾਲਾ ਸੀ, ਨਿਰਨਾਵਲੀ ਅੰਦਰ ਬੱਧਾ ਹੋਇਆ ਜੀਵਨ ਸੀ ਬਾਬਾ ਵੀਰ ਸਿੰਘ ਸਾਹਿਬ ਜੀ ਹੋਰਾਂ। ਜਦੋਂ ਗੁਰਦੁਆਰੇ ਸੰਗਤ ਦਾ ਵੱਡਾ ਇਕੱਠ ਵੇਖਿਆ ਤੇ ਉਹਨਾਂ ਨੇ ਗੁਰੂ ਘਰ ਦੇ ਗ੍ਰੰਥੀ ਨੂੰ ਆਖਿਆ ਵੀ ਗੁਰਮੁਖਾ, ਇੰਨੀ ਸੰਗਤ ਆਈ ਆ ਤੇ ਇਹਨਾਂ ਦੇ ਪ੍ਰਸ਼ਾਦੇ ਪਾਣੀ ਦਾ ਕੋਈ ਪ੍ਰਬੰਧ ਹੈ? ਗੁਰੂ ਕਾ ਗ੍ਰੰਥੀ ਕਹਿੰਦਾ ਬਾਬਾ ਜੀ ਰਸਤਾ ਬਹੁਤ ਜ਼ਿਆਦਾ ਨੇ, ਅੰਦਰ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਇੱਕ ਮੁਸੀਬਤ ਖੜੀ ਹੋ ਗਈ ਆ ਵੀ ਮੀਂਹ ਪੈਣ ਦੇ ਨਾਲ ਬਾਲਣ ਭਿੱਜ ਗਿਆ ਤੇ ਭਿੱਜਾ ਹੋਇਆ ਬਾਲਣ ਚੁੱਲ੍ਹਿਆਂ ਵਿੱਚ ਬਲਦਾ ਨਹੀਂ, ਭਿੱਜੇ ਹੋਏ ਬਾਲਣ ਦੀ ਵਜ੍ਹਾ ਕਾਰਨ ਚੁੱਲ੍ਹੇ ਠੰਡੇ ਨੇ ਤੇ ਮੈਂ ਇਹਨਾਂ ਵਾਸਤੇ ਭੋਜਨ ਪਾਣੀ ਨਹੀਂ ਤਿਆਰ ਕਰਵਾ ਸਕਦਾ ਕਿਉਂਕਿ ਬਾਰਿਸ਼ ਬੜੀ ਹੋਈ ਹੈ, ਸਾਰਾ ਬਾਲਣ ਗਿੱਲਾ ਹੋ ਚੁੱਕਾ ਹੈ, ਲੇਕਿਨ ਪ੍ਰਸ਼ਾਦ ਪਾਣੀ ਬਹੁਤ ਹੈ, ਕਿਸੇ ਕਿਸਮ ਦੀ ਕੋਈ ਟੋਟ ਨਹੀਂ, ਸੁੱਕੀ ਰਸਤ ਬਹੁਤ। ਬਾਬਾ ਵੀਰ ਸਿੰਘ ਸਾਹਿਬ ਜੀ ਗ੍ਰੰਥੀ ਨੂੰ ਕਹਿੰਦੇ ਵੀ ਇਕੱਲੇ ਬਾਲਣ ਦੀ ਕਮੀ ਹੈ ਨਾ? ਉਹਨੇ ਆਖਿਆ ਜੀ ਹਾਂ। ਘਰ ਚਲੇ ਗਏ ਘਰ। ਤਿਆਗੀਆਂ ਦਾ ਤਿਆਗ ਵੀ ਬੜਾ ਵੱਡਾ ਹੁੰਦਾ ਹੈ, ਮਨੁੱਖ ਸਾਰੀ ਜ਼ਿੰਦਗੀ ਆਪਣੇ ਘਰ ਨੂੰ ਬਣਾਉਣ ਦੀ ਖਾਤਰ ਦੇਸ਼ਾਂ ਤੋਂ ਪ੍ਰਦੇਸ਼ ਵਿੱਚ ਆਉਂਦਾ, ਉਹਨਾਂ ਵਿੱਚ ਮੈਂ ਵੀ ਸ਼ਾਮਿਲ ਹਾਂ, ਤੁਸੀਂ ਵੀ ਸ਼ਾਮਿਲ ਹੋ। ਜਿੰਨੇ ਅਸੀਂ ਆਪਣੇ ਦੇਸ਼ ਵਿੱਚੋਂ ਆਣ ਕੇ ਬਾਹਰਲੇ ਦੇਸ਼ਾਂ ਵਿੱਚ ਵਸੇ ਹਾਂ, ਇੱਕੋ ਇੱਕ ਸਾਡਾ ਨਿਸ਼ਾਨਾ ਸੀ ਵੀ ਸਾਡਾ ਜੀਵਨ ਸੁਖੀ ਹੋਵੇ, ਅਸੀਂ ਸਮੇਂ ਦੇ ਹਾਣੀ ਬਣ ਕੇ ਚੱਲੀਏ, ਸਮੇਂ ਸਮੇਂ ਅਨੁਸਾਰ
ਤੌਰ ਤਰੀਕੇ ਬਦਲਦੇ ਗਏ ਹੌਲੀ ਹੌਲੀ ਪਰਿਵਾਰ ਪੱਕੇ ਤੌਰ ਤੇ ਵਿਦੇਸ਼ਾਂ ਦੀ ਧਰਤੀ ਦੇ ਵਸਨੀਕ ਬਣ ਗਏ। ਹੁਣ ਉਹ ਇਹਨਾਂ ਦੇਸ਼ਾਂ ਨਾਲ ਜ਼ਿਆਦਾ ਮੋਹ ਰੱਖਦੇ ਨੇ ਜਿਹੜੇ ਇੱਥੋਂ ਦੇ ਬੱਚੇ ਜੰਮ ਪਲ ਨੇ, ਉਹ ਭਾਰਤ ਵਿੱਚ ਕਦੇ ਕਦੇ ਜਾਂਦੇ ਨੇ, ਕਈਆਂ ਨੂੰ ਮੌਕਾ ਨਹੀਂ ਮਿਲਦਾ। ਜਿਹੜੇ ਬਜ਼ੁਰਗ ਉੱਥੋਂ ਆਏ ਸਨ ਉਹਨਾਂ ਦੀ ਤੀਬਰ ਇੱਛਾ ਹੁੰਦੀ ਹੈ ਵੀ ਅਜੇ ਵੀ ਅਸੀਂ ਆਪਣੀ ਜਨਮ ਭੂਮੀ 'ਤੇ ਜਾਈਏ, ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਾਈਆਂ ਨੂੰ ਮਿਲੀਏ। ਘਰ ਇੱਕ ਬੜੀ ਪਿਆਰੀ ਚੀਜ਼ ਹੈ ਜਿਸ ਦੀਆਂ ਲੋੜਾਂ ਮਨੁੱਖ ਸਾਰੀ ਜ਼ਿੰਦਗੀ ਪੂਰੀਆਂ ਕਰਦਾ ਕਰਦਾ ਆਪ 'ਤੇ ਪੂਰਾ ਹੋ ਜਾਂਦਾ ਹੈ, ਲੇਕਿਨ ਘਰ ਦੀਆਂ ਲੋੜਾਂ ਜਿਹੜੀਆਂ ਨੇ ਉਹ ਪੂਰੀਆਂ ਨੇ। ਘਰ ਬਣਾਉਣ ਵਾਸਤੇ ਮਨੁੱਖ ਤਿਲ ਲਾਉਂਦਾ, ਦਿਨ ਰਾਤ ਮਿਹਨਤ ਕਰਦਾ, ਮਸ਼ੱਕਤ ਕਰਦਾ, ਪਰ ਇੱਕ ਸਾਧੂ ਦਾ ਜੀਵਨ ਵੇਖੋ ਤੇ ਉਹਦਾ ਤਿਆਗ ਵੇਖੋ। ਗ੍ਰੰਥੀ ਸਿੰਘ ਨੂੰ ਕਹਿੰਦਾ ਵੀ ਤੂੰ ਫਿਕਰ ਨਾ ਕਰ, ਮੈਂ ਹੁਣੇ ਹੀ ਬਾਲਣ ਦਾ ਪ੍ਰਬੰਧ ਕਰਕੇ ਆਇਆ, ਦਸਾਂ ਵੀਹਾਂ ਮਿੰਟਾਂ 'ਚ ਮੈਂ ਪਰਤ ਕੇ ਆਇਆ, ਤੂੰ ਰਸਤ ਪਾਣੀ ਤਿਆਰ ਕਰ। ਉਹਨੇ ਆਖਿਆ ਜੀ ਰਸਤ ਪਾਣੀ ਬਿਲਕੁਲ ਤਿਆਰ ਹੈ, ਬਾਲਣ ਮਿਲ ਜਾਏ ਤੇ ਮੈਂ ਥੋੜ੍ਹੇ ਸਮੇਂ ਵਿੱਚ ਭੋਜਨ ਤਿਆਰ ਕਰਕੇ ਸੰਗਤ ਨੂੰ ਛਕਾਵਾਂਗਾ। ਘਰ ਗਿਆ, ਜਾ ਕੇ ਕੀ ਵੇਖਿਆ, ਪੁਰਾਣਾ ਕੋਠਾ ਹੈ, ਉਹਦੇ ਉੱਤੇ ਮੋਟੇ ਮੋਟੇ ਬਾਲੇ ਨੇ ਜਿਹਨਾਂ ਨੂੰ ਅਸੀਂ ਕੜੀਆਂ ਵੀ ਕਹਿੰਦੇ ਹਾਂ, ਕਿਤੇ ਕੜੀ ਹੈ, ਕਿਤੇ ਬਾਂਸ ਹੈ, ਕਿਤੇ ਕੁਝ ਹੈ। ਇੱਕ ਬੰਨੇ ਉਹ ਕੋਠੇ ਦੀ ਛੱਤ ਢਾਹ ਕੇ ਤੇ ਬਾਲਣ ਦੀ ਪੰਡ ਬੰਨ ਕੇ ਬਾਬਾ ਵੀਰ ਸਿੰਘ ਹੋਰਾਂ ਨੇ ਸਿਰ ਤੇ ਚੁੱਕ ਲਈ, ਲਿਆ ਕੇ ਗੁਰਦੁਆਰਾ ਸਾਹਿਬ ਗ੍ਰੰਥੀ ਦੇ ਕੋਲ ਰੱਖ ਕੇ ਕਹਿੰਦੇ ਬਾਬਾ ਆ ਲੈ ਚੁੱਲ੍ਹੇ ਬਾਲ ਤੇ ਮੈਂ ਹੋਰ ਇੱਕ ਪੰਡ ਲੈ ਕੇ ਆਇਆ। ਬਾਬਾ ਵੀਰ ਸਿੰਘ ਹੋਰਾਂ ਦੇ ਮਾਤਾ ਧਰਮ ਕੌਰ ਕਹਿੰਦੀ ਵੇ ਪੁੱਤ ਵੀਰ ਸਿਆਂ, ਲੋਕ ਤੇ ਬਾਹਰੋਂ ਸਮਾਨ ਲਿਆ ਲਿਆ ਕੇ ਘਰ ਬਣਾਉਂਦੇ ਨੇ, ਛੱਤਾਂ ਪੱਕੀਆਂ ਕਰਦੇ ਨੇ, ਤੇ ਤੇਰਾ ਪਿਤਾ ਮੁਲਤਾਨ ਦੇ ਜੰਗ ਵਿੱਚ ਸ਼ਹੀਦ ਹੋ ਚੁੱਕਾ ਪੁੱਤਰ, ਤੇ ਤੂੰ ਜਿਹੜੇ ਬਾਪੂ ਦੇ ਬਣੇ ਕੋਠੇ ਨੇ ਉਹਨਾਂ ਨੂੰ ਢਾਹ ਕੇ ਲੰਗਰ ਵਿੱਚ ਬਾਲਣ ਦਿਆ, ਇਹ ਦੋਹਰੇ ਬਣਾ ਲਾਂਗੇ। ਮਾਂ ਦੇ ਚਰਨੀ ਮੱਥਾ ਟੇਕ ਕੇ ਇਸ ਗੱਭਰੂ ਵੀਰ ਸਿੰਘ ਨੇ ਆਖਿਆ ਮਾਂ ਬਾਪੂ ਦੇ ਬਣੇ ਹੋਏ ਕੋਠੇ ਤੇ ਭਾਵੇਂ ਸਮਾਂ ਪੈ ਕੇ ਢੱਠ ਜਾਣਾ, ਪਰ ਜਿਹੜੇ ਸਿੱਖੀ ਦੇ ਕੋਠੇ ਮੈਂ ਬਣਾ ਕੇ ਜਾਵਾਂਗਾ ਨਾ, ਉਹ ਕਿਆਮਤਾਂ ਤੱਕ ਵੀ ਨਹੀਂ ਮਿਟਣੇ, ਉਹ ਕਦੇ ਟੱਠਣੇ ਹੀ ਨਹੀਂ। ਮੈਂ ਇਸ ਤਰ੍ਹਾਂ ਦੇ ਸਿੱਖੀ ਦੇ ਮਹਿਲ ਬਣਾ ਲੈਣੇ, ਗੱਜ ਕੇ ਆਖੋ ਸਤਨਾਮ ਸ਼੍ਰੀ। ਕੋਠੇ ਦੀਆਂ ਕੜੀਆਂ ਬਾਲੇ ਲਾ ਕੇ ਸੰਗਤ ਨੂੰ ਪ੍ਰਸ਼ਾਦਾ ਛਕਾਇਆ, ਸਿਮਰਨ ਵਿੱਚ ਜੁੜੇ ਰਹਿ ਮਹਾਂਪੁਰਸ਼ ਕਦੇ ਕਿਸੇ ਨਗਰ ਵਿੱਚ ਤੇ ਕਦੇ ਕਿਸੇ ਨਗਰ ਵਿੱਚ। ਭਗਤੀ ਸਿਮਰਨ ਪੂਰਾ ਹੋਇਆ, ਜਲਿਆਂ ਵਾਲੇ ਬਾਗ ਦੀ ਜਿੱਥੇ ਜਗ੍ਹਾ ਬਣੀ ਆ ਨਾ ਅੱਜ, ਇਹਦੇ ਲਾਗੇ ਬਾਬਾ ਵੀਰ ਸਿੰਘ ਸਾਹਿਬ ਜੀ ਸਿਮਰਨ ਕਰ ਰਹੇ ਸਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਭਾਈ ਪਵਿੱਤਰ ਆਤਮਾ ਮਹਾਂਪੁਰਸ਼ ਬਾਬਾ ਵੀਰ ਸਿੰਘ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਸਾਹਮਣੇ ਇੰਨੀ ਦੂਰੀ ਉੱਤੇ ਬੈਠੇ ਸਿਮਰਨ ਕਰਦੇ ਨੇ ਤੇ ਮੈਂ ਕੁਦਰਤੀ ਆਇਆ। ਬਾਬਾ ਜੀ ਹੋਰਾਂ ਨੂੰ ਨਮਸਕਾਰ ਕਰਕੇ ਜਾਣੀ ਚਾਹੀਦੀ ਹੈ, ਮੱਥਾ ਟੇਕ ਕੇ ਜਾਣਾ ਚਾਹੀਦਾ। ਬਾਬਾ ਵੀਰ ਸਿੰਘ ਸਾਹਿਬ ਹੋਰਾਂ ਨੂੰ ਮਿਲਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਚਲੇ ਗਏ, ਨਮਸਕਾਰ ਕੀਤੀ, ਮੱਥਾ ਟੇਕਿਆ, ਗੱਲਾਂ ਬਾਤਾਂ ਹੋਈਆਂ। ਜਦੋਂ ਤੁਰ ਲੱਗੇ ਨਾ ਮਹਾਰਾਜਾ ਰਣਜੀਤ ਸਿੰਘ ਬਾਬਾ ਵੀਰ ਸਿੰਘ ਹੋਰਾਂ ਕੋਲੋਂ, ਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਕਹਿੰਦੇ ਬਾਬਾ ਜੀ ਮੈਂ ਤੁਹਾਡੇ ਵਰਗੇ ਨੇਕ ਪੁਰਸ਼ਾਂ ਦੀ ਕਮਾਈ ਦੇ ਸਦਕਾ ਏਡੇ ਵੱਡੇ ਮੁਲਕ ਦਾ ਬਾਦਸ਼ਾਹ ਬਣਿਆ। ਤੁਹਾਡੇ ਪਿਤਾ ਨੇ ਇਸ ਰਾਜ ਨੂੰ ਸਲਾਮਤ ਕਰਨ ਵਾਸਤੇ ਆਪਣੀ ਕੁਰਬਾਨੀ ਦਿੱਤੀ ਹੈ, ਸਿੱਖ ਪੰਥ ਵਿੱਚ ਤੁਹਾਡਾ ਬੜਾ ਸਤਿਕਾਰ ਤੇ ਬੜਾ ਵੱਡਾ ਮਾਣ ਹੈ। ਮੈਂ ਪੰਜਾਬ ਦਾ ਬਾਦਸ਼ਾਹ ਹੋਣ ਦੇ ਨਾਤੇ ਤੁਹਾਨੂੰ ਬੇਨਤੀ ਕਰਦਾ ਭਾਈ ਮੈਨੂੰ ਕੋਈ ਸੇਵਾ ਦਾ ਮੌਕਾ ਦਿਓ, ਕੋਈ ਸੇਵਾ ਦਿਓ। ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਹੋਰਾਂ ਨੇ ਸੰਤ ਬਾਬਾ ਵੀਰ ਸਿੰਘ ਸਾਹਿਬ ਜੀ ਹੋਰਾਂ ਨੂੰ ਬੇਨਤੀ ਕੀਤੀ ਨਾ ਵੀ ਮੈਨੂੰ ਸੇਵਾ ਦਾ ਮੌਕਾ ਦਿਓ, ਹੱਸ ਕੇ ਸਾਧੂ ਕਹਿੰਦਾ ਵੀ ਰਣਜੀਤ ਸਿਆਂ ਜਿਹੜੀ ਗੱਲ ਅਸੀਂ ਕਵਾਂਗੇ ਮੰਨੇਗਾ? ਕਹਿੰਦਾ ਜੀ ਬਿਲਕੁਲ ਮੰਨਾਂਗਾ। ਮਹਾਰਾਜਾ ਸਾਹਿਬ ਕਹਿੰਦੇ ਬਾਬਾ ਵੀਰ ਸਿੰਘ ਕਹਿੰਦੇ ਮਹਾਰਾਜਾ ਜੀ ਮੁੜ ਕੇ ਮੁਕਰ ਨਾ ਜਾਇਓ, ਭਈ ਗੱਲ ਮੰਨਣੀ ਆ ਨਹੀਂ, ਇਸ ਲਈ ਮਾਨਾ ਵਿਚਾਰ ਕਰ ਲਓ ਪੱਕੀ ਤਰ੍ਹਾਂ ਮੰਨੋਗੇ? ਰਣਜੀਤ ਸਿੰਘ ਰਾਜਾ ਸੀ, ਰਾਜੇ ਨੂੰ ਕਿਤੇ ਨਾ ਕਿਤੇ ਤੇ ਰਾਜਪੁਣੇ ਦਾ ਮਾਣ ਹੁੰਦਾ ਹੀ ਆ ਨਾ। ਉਹ ਸੋਚਦਾ ਵੀ ਸਾਹ ਥੋੜ੍ਹੀ ਬਹੁਤੀ ਜਗੀਰ ਮੰਗ ਲਏਗਾ, ਮਾਇਆ ਮੰਗ ਲਏਗਾ, ਗਹਿਣੇ ਮੰਗ ਲਏਗਾ, ਹੋਰ ਸਾਧਨੇ ਕੀ ਮੰਗਣਾ, ਤੇ ਮੈਂ ਏਡੇ ਵੱਡੇ ਮੁਲਕ ਦਾ ਬਾਦਸ਼ਾਹ, ਜੇ ਸਾਧ ਜਗੀਰ ਮੰਗੇਗਾ ਜਗੀਰ ਦੇ ਦਿਆਂਗਾ, ਮਾਇਆ ਮੰਗੇਗਾ ਮਾਇਆ ਦੇ ਦਿਆਂਗਾ,
ਸੋਨਾ ਚਾਂਦੀ ਮੰਗੇਗਾ ਢੇਰ ਲਾ ਦਿਆਂਗਾ, ਇੱਥੇ ਕਿਤੇ ਖਜ਼ਾਨੇ 'ਚ ਕਿਤੇ ਘਾਟਾ ਥੋੜ੍ਹੀ ਆ ਕੋਈ। ਕਹਿੰਦਾ ਬਾਬਾ ਮੇਰਾ ਵਾਅਦਾ ਰਿਹਾ, ਜਿਹੜੀ ਗੱਲ ਕਹੋਗੇ ਨਾ ਮੈਂ ਮੰਨਾਂਗਾ। ਸਾਧੂ ਉਹ ਗੱਲ ਕਰਦੇ ਨੇ ਜਿਹੜੀ ਬੰਦੇ ਦੇ ਚਿੱਤ ਚੇਤੇ ਵਿੱਚ ਵੀ ਨਾ ਹੋਵੇ, ਜਿਹੜੀ ਬੰਦੇ ਦੇ ਚੈਣ ਵਿੱਚ ਵੀ ਗੱਲ ਨਾ ਹੋਵੇ। ਸਾਧੂ ਦੀ ਰਸਨਾ 'ਚ ਉਹ ਸ਼ਬਦ ਨਿਕਲਦੇ। ਇੱਕ ਸ਼ਬਦ ਅਸੀਂ ਬਾਬਾ ਫਰੀਦ ਸਾਹਿਬ ਦਾ ਪੜ੍ਹਦੇ ਹਾਂ, ਜੋ ਮਨ ਚੇਤਨਾ ਚੇਤੇ ਸਨ। ਜਿਹੜਾ ਬੰਦੇ ਨੂੰ ਚੇਤਾ ਨਾ ਹੋਵੇ ਉਹ ਰੱਬ ਕਰਦਾ ਤੇ ਰੱਬ ਦੇ ਪਿਆਰੇ ਸਾਧ ਜਨ ਕਰਦੇ ਨੇ। ਬਾਬਾ ਵੀਰ ਸਿੰਘ ਕਹਿੰਦੇ ਰਣਜੀਤ ਸਿੰਘ ਜੇ ਸਾਡੀ ਗੱਲ ਮੰਨਦਾ ਨਾ ਫਿਰ ਸਾਨੂੰ ਮਿਲਣ ਵਾਸਤੇ ਨਾ ਆਇਆ ਕਰ। ਜਦੋਂ ਇਹ ਗੱਲ ਸਾਧੂ ਨੇ ਕਹੀ ਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀਆਂ ਅੱਖਾਂ 'ਚ ਪਾਣੀ ਆ ਗਿਆ, ਮੱਥੇ ਤੇ ਹੱਥ ਮਾਰ ਕੇ ਕਹਿੰਦਾ ਬਾਬਾ ਜਿਨ੍ਹਾਂ ਨੂੰ ਮੈਂ ਮਿਲਣਾ ਚਾਹੁੰਦਾ ਉਹ ਮੈਨੂੰ ਕਹਿੰਦੇ ਨੇ ਮਿਲਣਾ ਆਇਆ ਕਰ, ਤੇ ਜਿਨ੍ਹਾਂ ਨੂੰ ਮੈਂ ਮਿਲਣਾ ਨਹੀਂ ਚਾਹੁੰਦਾ ਮੇਰਾ ਖੈੜਾ ਨਹੀਂ ਛੱਡਦੇ, 24 ਘੰਟੇ ਮੇਰੇ ਦੁਆਲੇ ਘੁੰਮੇ ਫਿਰ। ਏਡਾ ਵੱਡਾ ਤਿਆਗੀ ਸਾਧ ਦੱਸੋ ਕੋ ਹੋ ਸਕਦਾ। ਮਹਾਰਾਜਾ ਸਾਹਿਬ ਨੂੰ ਮਿਲਣ ਵਾਸਤੇ ਬ੍ਰਿਟਿਸ਼ ਕੰਪਨੀ ਦੇ ਵੱਡੇ ਵੱਡੇ ਅਫਸਰ ਤਰਲੋ ਮੱਛੀ ਹੋਇਆ ਕਰਦੇ ਸਨ, ਤਰਲੇ ਮਾਰਦੇ ਕਰਦੇ ਸਨ ਕਿ ਇੱਕ ਵਾਰ ਸਾਡੀ ਮਹਾਰਾਜਾ ਸਾਹਿਬ ਨਾਲ ਮੁਲਾਕਾਤ ਹੋ ਜਾਏ। ਦਰਾ ਖੈਬਰ ਦੀਆਂ ਪਹਾੜੀਆਂ ਉਸ ਮਰਦ ਦਾ ਨਾਂ ਸੁਣ ਕੇ ਥਰ ਥਰ ਕੰਬਦੀਆਂ ਸਨ, ਤੇ ਉਸ ਏਡੇ ਵੱਡੇ ਸ਼ਕਤੀਸ਼ਾਲੀ ਸਾਧ ਨੂੰ, ਸ਼ਕਤੀਸ਼ਾਲੀ ਬਾਦਸ਼ਾਹ ਨੂੰ ਉਹਦੇ ਮੂੰਹ ਤੇ ਇਹ ਗੱਲ ਕਹਿਣੀ ਕਿ ਰਣਜੀਤ ਸਿੰਘ ਜੇ ਸਾਡੀ ਗੱਲ ਮੰਨਦਾ ਤੇ ਸਾਨੂੰ ਮਿਲਣ ਵਾਸਤੇ ਬਿਲਕੁਲ ਨਾ ਆਇਆ ਕਰ, ਕਿਉਂਕਿ ਅਸੀਂ ਸਾਰਿਆਂ ਦੇ ਸਾਂਝੇ ਆ। ਜੇ ਰਣਜੀਤ ਸਿੰਘ ਆਵੇ ਤੇ ਕੋਈ ਕਵੇਗਾ ਭਈ ਸਾਧ ਰਾਜੇ ਮਹਾਰਾਜਿਆਂ ਨੂੰ ਮਿਲਣ ਦਾ ਸਮਾਂ ਦਿੰਦਾ, ਦੂਜਿਆਂ ਨੂੰ ਮਿਲਣ ਦਾ ਸਮਾਂ ਨਹੀਂ ਦਿੰਦਾ, ਇਹ ਗੱਲ ਚੰਗੀ ਨਹੀਂ। ਉਹਦਾ ਉਲਟਾ ਪੱਖ ਲੈ ਕੇ ਅੱਜ ਦੇ ਜ਼ਮਾਨੇ ਵਿੱਚ ਵੇਖ ਲਓ, ਜੇ ਸਾਧ ਦਾ ਥੋੜ੍ਹਾ ਬਹੁਤਾ ਨਾਂ ਹੋਵੇ ਲੋਕ ਸਤਿਕਾਰ ਮਾਨ ਦੇਣ, ਉਹ ਲੀਡਰਾਂ ਨੂੰ ਮਿਲਣ ਵਾਸਤੇ ਤੇ ਅੱਧੀ ਰਾਤ ਵੀ ਵਕਤ ਦੇ ਦਿੰਦਾ, ਪਰ ਜੇ ਕਿਤੇ ਕੋਈ ਆਮ ਸਧਾਰਨ ਵਿਅਕਤੀ ਸੋਚੇ ਵੀ ਮੈਂ ਬਾਬਾ ਜੀ ਹੋਰਾਂ ਨੂੰ ਮਿਲ ਲਵਾਂ ਜਾਂ ਕੋਈ ਇਹਨਾਂ ਨਾਲ ਗੱਲ ਕਰ ਲਵਾਂ, ਤੇ ਜਿਹੜੇ ਸੁੱਖ ਨਾਲ ਬਾਹਰ ਗੜਵਾਈ ਸੁੱਤੇ ਬੈਠੇ ਹੁੰਦੇ ਨੇ ਨਾ ਚੌਂਕੜਾ ਲਾ ਕੇ, ਉਹ ਕਹਿੰਦੇ ਨਹੀਂ ਨਹੀਂ ਬਾਬਾ ਜੀ ਆਰਾਮ ਕਰ ਰਹੇ, ਬਾਬਾ ਜੀ ਹੋਰਾਂ ਨੂੰ 9 ਵਜੇ ਮਿਲਣ ਵਾਸਤੇ ਆਇਓ। ਤਗੜੇ ਬੰਦੇ ਦੀ ਗੱਡੀ ਦਾ ਹੂਟਰ ਵਜੇ ਤੇ ਬਾਬਾ ਹੋਰੀ ਪਹਿਲਾਂ ਹੀ ਕੁਰਸੀ ਤੇ ਬੈਠੇ ਹੁੰਦੇ ਵੀ ਫਲਾਣਾ ਮਿਲਣ ਵਾਸਤੇ। ਇਹ ਪਖੰਡੀ ਵਿੱਚ ਅਸਲੀ ਸਾਧ ਵਿੱਚ ਅੰਤਰ ਹੈ। ਅਸਲੀ ਸਾਧ ਦੇ ਸਾਹਮਣੇ ਭਾਵੇਂ ਮਾਇਆ ਲੈ ਕੇ ਕੋਈ ਪੰਡਾਂ ਵਿੱਚ ਚੁੱਕ ਕੇ ਖਲੋਤਾ ਹੋਵੇ ਤੇ ਭਾਵੇਂ ਕੋਈ ਟੁੱਟੀ ਕੌਡੀ ਲੈ ਕੇ ਖਲੋਤਾ ਹੋਵੇ, ਸਾਰਿਆਂ ਦਾ ਇੱਕੋ ਜਿਹਾ ਸਤਿਕਾਰ ਆ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਸ ਮਹਾਂਪੁਰਸ਼ ਨੇ ਆਪਣੀ ਕੁਰਬਾਨੀ ਦਿੱਤੀ, ਅੱਜ ਦੇ ਦਿਨ ਸਿੱਖ ਰਾਜ ਨੂੰ ਬਚਾਉਣ ਦੀ ਖਾਤਰ ਕੁਰਬਾਨੀ ਦਿੱਤੀ। ਉਹਦੇ ਜਿਸਮ ਦੇ ਤੂੰਬੇ ਤੂੰਬੇ ਉਡਾਏ ਤੋਪਾਂ ਦੇ ਨਾਲ ਡੋਗਰੇ ਧਿਆਨ ਸਿੰਘ ਦੇ ਮੁੰਡੇ ਹੀਰਾ ਸਿੰਘ ਨੇ, ਪੰਡਿਤ ਜੱਲੇ ਨੇ, ਜਨਰਲ ਗੁਲਾਬ ਸਿੰਘ ਮਨਿਆਲੀਏ ਤੇ ਕਲਕੱਤੀਏ ਨੇ ਰਲ ਕੇ, ਪਰ ਉਹ ਸਾਧ ਨੇ ਇਹ ਗੱਲ ਪੱਕੀ ਕਹੀ ਕਿ ਜਿਹੜੇ ਮੇਰੇ ਡੇਰੇ ਵਿੱਚ ਆਣ ਕੇ ਸ਼ਰਨ ਲੈ ਰਹੇ ਨੇ ਨਾ ਉਹ ਸਰਕਾਰ ਦੀ ਨਿਗਾਹ ਵਿੱਚ ਤੇ ਬਾਗੀ ਹੋ ਸਕਦੇ ਨੇ, ਪਰ ਮੇਰੇ ਵਾਸਤੇ ਉਹ ਸਿੱਖ ਨੇ, ਮੇਰੇ ਵਾਸਤੇ ਉਹ ਸ਼ਰਧਾਲੂ ਨੇ। ਜਿਹੜਾ ਮੇਰੇ ਡੇਰੇ 'ਤੇ ਆਇਆ ਉਹਨੂੰ ਮੈਂ ਕਦੇ ਅੰਗਰੇਜ਼ਾਂ ਦੀ ਫੌਜ ਦੇ ਹਵਾਲੇ ਨਹੀਂ ਕਰਾਂਗਾ, ਉਹਨੂੰ ਕਦੇ ਡੋਗਰਿਆਂ ਦੇ ਹਵਾਲੇ ਨਹੀਂ ਕਰਾਂਗਾ। ਉਹਨਾਂ ਦੀ ਜਾਨ ਦੀ ਬਚਾਉਣ ਜਾਨ ਬਚਾਉਣ ਦੀ ਖਾਤਰ ਮੈਨੂੰ ਭਾਵੇਂ ਆਪਣੇ ਆਪ ਦੀ ਕੁਰਬਾਨੀ ਦੇਣੀ ਪੈ ਜਾਏ, ਮੈਂ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਾਂਗਾ। ਅਸੀਂ ਬਾਣੀ ਵਿੱਚੋਂ ਸਤਿਗੁਰੂ ਜੀ ਦੇ ਪਿੱਤਰ ਬਚਨ ਪੜ੍ਹਦੇ ਹਾਂ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸਵਾਮੀ ਸੰਦਾ। ਇਹ ਗੁਰੂ ਨਾਨਕ ਦਾ ਘਰ ਹੈ, ਜਿਹੜਾ ਓਟ ਆਸਰਾ ਤੱਕ ਕੇ ਸ਼ਰਨ ਤੱਕ ਕੇ ਗੁਰੂ ਨਾਨਕ ਦੇ ਝੰਡੇ ਥੱਲੇ ਆਉਂਦਾ, ਗੁਰੂ ਨਾਨਕ ਦੇ ਘਰ ਵਿੱਚ ਆਣ ਕੇ ਮੱਥਾ ਟੇਕਦਾ, ਉਹਦੀ ਜਾਨ ਮਾਲ ਦੀ ਰਾਖੀ ਗੁਰੂ ਨਾਨਕ ਦਾ ਘਰ ਕਰਦਾ, ਉਹਦੀ ਇੱਜ਼ਤ ਪੱਤ ਦਾ ਰਖਵਾਲਾ ਗੁਰੂ ਨਾਨਕ ਦਾ ਘਰ ਕਰਦਾ, ਉਹਦੇ ਦੁੱਖਾਂ ਦਾ ਦਾਰੂ ਗੁਰੂ ਨਾਨਕ ਦੇਵ ਦਾ ਘਰ ਬਣਦਾ, ਉਹਦੀ ਹਰ ਤਰ੍ਹਾਂ ਦੀ ਸਹਾਇਤਾ ਜੇ ਕਰਦਾ ਤੇ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਘਰ ਕਰਦਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਾਬਾ ਵੀਰ ਸਿੰਘ ਸਾਹਿਬ ਨਰੰਗਾਬਾਦ ਡੇਰੇ ਵਿੱਚ ਸਨ, ਨਰੰਗਾਬਾਦ CID ਵਾਲਿਆਂ ਨੇ ਦੱਸਿਆ ਸੰਤ ਜੀ ਤੁਹਾਨੂੰ ਪਕੜਨ ਵਾਸਤੇ ਲਾਹੌਰ ਦੀ ਧਰਤੀ ਤੇ ਦਿਨ ਰਾਤ ਤਿਆਰੀਆਂ ਹੋ ਰਹੀਆਂ, ਦਿਨ ਰਾਤ ਤੁਹਾਡੇ ਡੇਰੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਪੁੱਤਰ ਕਸ਼ਮੀਰਾ ਸਿੰਘ ਰਹਿੰਦਾ, ਤੁਹਾਡੇ ਕੋਲ ਪਸ਼ੌਰਾ ਸਿੰਘ ਰਹਿੰਦਾ, ਜਵਾਹਰ ਸਿੰਘ ਰਹਿੰਦਾ, ਹੋਰ ਕਈ ਸਿੱਖ ਜਰਨੈਲ ਰਹਿੰਦੇ ਨੇ,
ਤੇ ਡੋਗਰਿਆਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਇਸ ਲਈ ਬਾਬਾ ਜੀ ਤੁਸੀਂ ਕੋਈ ਨਾ ਕੋਈ ਆਪਣਾ ਬਚਾਅ ਕਰ। ਬਾਬਾ ਵੀਰ ਸਿੰਘ ਸਾਹਿਬ ਜੀ ਬੜੇ ਸਿਆਣੇ ਮਹਾਂਪੁਰਸ਼ ਸਨ, ਬੜੇ ਭਜਨੀਕ ਸਨ, ਸੋਚਦੇ ਨੇ ਜਿੱਥੇ ਸਾਡਾ ਡੇਰਾ ਹੈ ਇਹਦੇ ਚਾਰ ਸਵੇਰੇ ਪਿੰਡਾਂ ਦੀ ਵੱਸੋਂ ਬੜੀ ਸੰਘਣੀ ਹੈ, ਬੜੀ ਵੱਸ। ਜਦੋਂ ਵਿਰੋਧੀਆਂ ਦੀ ਫਾਇਰਿੰਗ ਸਾਡੇ ਡੇਰੇ 'ਤੇ ਹੋਵੇਗੀ ਤੇ ਆਮ ਲੋਕਾਂ ਦਾ ਨੁਕਸਾਨ ਹੋ ਸਕਦਾ, ਇਹਦਾ ਜ਼ਿੰਮਾ ਵੀ ਸਾਡੇ ਲੱਗੇਗਾ। ਇਸ ਲਈ ਇਸ ਡੇਰੇ ਤੋਂ ਬਦਲ ਕੇ ਦੂਜੇ ਡੇਰੇ ਚਲੇ ਜਾਣਾ ਚਾਹੀਦਾ। ਇੱਕ ਡੇਰਾ ਉਹਨਾਂ ਦਾ ਦਰਿਆ ਸਤਲੁਜ ਤੇ ਹਰੀਕੇ ਦਾ ਜਿੱਥੇ ਸੰਗਮ ਹੈ, ਇੱਕ ਪਿੰਡ ਤੂਤ ਪੰਘਾਲਾ ਕਰਕੇ ਵੱਜਦਾ, ਉਹਦੇ ਨੇੜੇ ਇੱਕ ਮੁੱਠਿਆਂ ਵਾਲਾ ਨਗਰ ਹੈ, ਬੰਨ ਦੇ ਕੰਢੇ 'ਤੇ ਵੱਸਿਆ ਹੋਇਆ ਬਾਬਾ ਵੀਰ ਸਿੰਘ ਸਾਹਿਬ ਹੋਰਾਂ ਦਾ ਉੱਥੇ ਬੜਾ ਵੱਡਾ ਡੇਰਾ ਸੀ। ਇੱਥੇ ਮੱਝਾਂ ਤੇ ਗਾਈਆਂ ਸਨ ਬਾਬਾ ਵੀਰ ਸਿੰਘ ਸਾਹਿਬ ਹੋਰਾਂ ਦੇ ਡੇਰੇ ਦੀਆਂ ਮੱਝਾਂ ਤੇ, ਇਹਨਾਂ ਦਾ ਦੁੱਧ ਚੋ ਕੇ ਜਿੰਨਾ ਸੀ ਉਹ ਨਰੰਗਾਬਾਦ ਦੇ ਡੇਰੇ ਵਿੱਚ ਆਉਂਦਾ ਸੀ ਤੇ ਜਿੰਨਾ ਦੁੱਧ ਵਰਤਿਆ ਜਾਂਦਾ ਸੀ ਉਹ ਸਾਰੇ ਦਾ ਸਾਰਾ ਆਪਣੇ ਡੇਰੇ ਵਿੱਚੋਂ ਬਾਬਾ ਜੀ ਹੋਰਾਂ ਦੀਆਂ ਮੱਝਾਂ ਗਾਈਆਂ ਦਾ ਚੋ ਕੇ ਆਉਂਦਾ ਸੀ। ਮੁੱਲ ਦਾ ਦੁੱਧ ਨਹੀਂ ਸਨ ਖਰੀਦਦੇ ਬਾਬਾ ਤਾਰਾ ਸਿੰਘ ਬਾਬਾ ਵੀਰ ਸਿੰਘ ਸਾਹਿਬ ਤੇ ਸਾਰੇ ਦਾ ਸਾਰਾ ਰੋਜ਼ ਉਹ ਦੁੱਧ ਇਸਤੇਮਾਲ ਹੁੰਦਾ ਸੀ। ਅੱਜ ਜਿੱਥੇ ਮਾਲ ਸੀ ਉਸ ਡੇਰੇ ਤੇ ਜਾ ਕੇ ਬਾਬਾ ਜੀ ਹੋਰਾਂ ਨੇ ਆਪਣਾ ਆਸਣ ਲਾ ਲਿਆ। ਬਾਬਾ ਜੀ ਹੋਰਾਂ ਨਾਲ ਬਹੁਤ ਗਿਣਤੀ ਵਿੱਚ ਸੇਵਾਦਾਰ ਸਿੱਖ ਸ਼ਰਧਾਲੂ ਬੈਠੇ ਨੇ। ਉਹਨਾਂ ਨੂੰ ਗੁਲਾਬ ਸਿੰਘ ਕਲਕੱਤੀਆ ਵਕੀਲ ਬਣ ਕੇ ਅੰਗਰੇਜ਼ਾਂ ਦਾ ਸਮਝਾਉਣ ਵਾਸਤੇ ਆਇਆ, ਬਾਬਾ ਜੀ ਹੀਰਾ ਸਿੰਘ ਚਾਹੁੰਦਾ ਤੁਹਾਡਾ ਨੁਕਸਾਨ ਨਾ ਹੋਵੇ, ਪੰਡਿਤ ਜੱਲਾ ਚਾਹੁੰਦਾ ਤੁਹਾਡਾ ਨੁਕਸਾਨ ਨਾ ਹੋਵੇ, ਤੁਹਾਡੇ ਬਚਨ ਦਾ ਇੱਕੋ ਇੱਕ ਤਰੀਕਾ ਹੈ। ਜਿੰਨੇ ਸਿੱਖ ਰਾਜ ਦੇ ਬਾਗੀ ਨੇ ਨਾ ਉਹ ਸਾਰੇ ਦੇ ਸਾਰੇ ਸਾਡੇ ਹਵਾਲੇ ਕੀਤੇ ਜਾਣ। ਸੰਧਾ ਵਾਲੀਏ ਸਰਦਾਰ ਸਾਨੂੰ ਚਾਹੀਦੇ ਨੇ, ਸਾਨੂੰ ਲਹਿਣਾ ਸਿੰਘ ਅਜੀਤ ਸਿੰਘ ਸਾਰੇ ਚਾਹੀਦੇ ਨੇ, ਇਹ ਸਾਰੇ ਸਾਡੇ ਹਵਾਲੇ ਕਰ ਦਿੱਤੇ ਜਾਣ, ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਬਾਬਾ ਵੀਰ ਸਿੰਘ ਸਾਹਿਬ ਜੀ ਕਹਿੰਦੇ ਉਹ ਮਿੱਤਰੋ ਜਿਨ੍ਹਾਂ ਨੂੰ ਤੁਸੀਂ ਬਾਗੀ ਕਹਿੰਦੇ ਹੋ ਨਾ ਉਹ ਸਿੱਖ ਪੰਥ ਦੇ ਯੋਧੇ ਨੇ, ਉਹ ਸਿੱਖ ਪੰਥ ਦੇ ਨਾਇਕ ਨੇ, ਬਹਾਦਰ ਨੇ। ਤੇ ਦੂਜੀ ਗੱਲ ਇਹ ਰਹੀ, ਮੈਨੂੰ ਇਹ ਦੱਸੋ ਭਾਈ ਜਿਹੜਾ ਗੁਰੂ ਨਾਨਕ ਦੇ ਘਰ ਆ ਗਿਆ ਉਹਦੇ ਵਿੱਚੋਂ ਮੈਂ ਕਿਸੇ ਨੂੰ ਬਾਂਹ ਫੜ ਕੇ ਡੇਰਿਓਂ ਬਾਹਰ ਕੱਢਦਾ ਚੰਗਾ ਲੱਗਦਾ? ਜੇ ਮੈਂ ਤੁਹਾਡੇ ਕਹੇ ਕਿਸੇ ਨੂੰ ਵੀ ਬਾਂਹ ਫੜ ਕੇ ਆਪਣੇ ਡੇਰਿਓਂ ਕੱਢਿਆ ਵੀ ਤੂੰ ਚਲਿਆ ਜਾ ਤੇ ਉਹ ਆਪਣੇ ਦਿਲ ਵਿੱਚ ਕੀ ਸੋਚੂ, ਉਹਦੇ ਦਿਲ ਤੇ ਕੀ ਵੀ ਤੂੰ ਹਰ ਗਿਜ ਕਿਸੇ ਸਿੱਖ ਨੂੰ ਆਪਣੇ ਡੇਰੇ ਵਿੱਚੋਂ ਇਹ ਕਹਿ ਕੇ ਨਹੀਂ ਮੈਂ ਜਾਣ ਦੇਣਾ ਜਾਂ ਕੱਢਣਾ ਜਾਂ ਕਹਿਣਾ ਕਿ ਤੂੰ ਸਿੱਖ ਰਾਜ ਦਾ ਬਾਗੀ ਆ, ਤੂੰ ਨੁਕਸਾਨ ਕੀਤਾ, ਮੈਂ ਇਹ ਨਹੀਂ ਕਰਨਾ। ਬਾਕੀ ਰਹੀ ਧਮਕੀਆਂ ਦੀ ਗੱਲ, ਗੁਰੂ ਨਾਨਕ ਦੇ ਘਰ ਵਿੱਚ ਧਮਕੀਆਂ ਕੋਈ ਥਾਂ ਨਹੀਂ। ਜੇ ਧਮਕੀਆਂ ਦੇਣ ਆਏ ਹੋ ਨਾ ਇਹ ਨਾ ਸਮਝੋ ਵੀ ਇਕੱਲੇ ਅਸੀਂ ਮਾਲਾ ਹੀ ਫੇਰਨ ਵਾਲੇ ਹਾਂ, ਮਾਲਾ ਦੇ ਨਾਲ ਨਾਲ ਤਲਵਾਰ ਦੇ ਕਬਜ਼ੇ 'ਤੇ ਵੀ ਹੱਥ ਸਾਨੂੰ ਪਾਉਣੇ ਆਉਂਦੇ ਨੇ, ਕਬਜ਼ੇ 'ਤੇ ਵੀ ਗੱਲਾਂ ਕਰ ਰਿਹਾ ਸੀ। ਗੁਲਾਬ ਸਿੰਘ ਮਨਿਆਲੀਆ, ਇਹਨੂੰ ਕਲਕੱਤੀਆ ਵੀ ਕਹਿੰਦੇ ਨੇ, ਮਨਿਆਲੀਆ ਗੁਲਾਬ ਸਿੰਘ ਵਕੀਲ ਬਣ ਕੇ ਆਇਆ, ਆਖੇ ਬਾਬਾ ਇੱਥੇ ਦੀਵਾਨ ਹਾਲ ਵਿੱਚ ਬੈਠਾ, ਬਾਹਰਲੇ ਬੰਨੇ ਬੰਦੇ ਭੇਜ, ਵੇਖ ਫੌਜਾਂ ਕਿੰਨੀਆਂ ਤੇਰੇ ਡੇਰੇ ਦੇ ਦੁਆਲੇ, ਤੋਪਾਂ ਦੇ ਸਿੱਧੇ ਮੂੰਹ ਕਰਕੇ ਤੇਰੇ ਡੇਰੇ ਵੱਲ ਬੀੜੀਆਂ ਹੋਈਆਂ ਵਿਰੋਧੀਆਂ ਨੇ ਤੋਪਾਂ, ਤੁਸੀਂ ਆਉਂਦੇ ਹੋ ਅਸੀਂ ਬੰਦਾ ਕੋਈ ਨਹੀਂ ਦੇਣਾ, ਤੁਹਾਡੇ ਉਹ ਡੇਰੇ ਦੇ ਚੀਥੜੇ ਉਡਾ ਦਿੱਤੇ ਜਾਣ, ਜਿਹੜੇ ਤੁਹਾਡੇ ਡੇਰੇ ਤੁਹਾਡੇ ਸਾਥੀ ਨੇ ਇੱਕ ਇੱਕ ਕਰਕੇ ਸ਼ਹੀਦ ਕਰ ਦਿੱਤਾ ਜਾਵੇਗਾ, ਮਰਨ ਦਿਓ ਸਾਡੀ ਗੱਲ। ਬਾਬਾ ਜੀ ਹੋਰਾਂ ਦੀ ਸ਼ਾਨ ਦੇ ਬਰਖਿਲਾਫ ਬੋਲਣ ਲੱਗਾ ਗੁਲਾਬ ਸਿੰਘ ਕਲਕੱਤੀਆ। ਉਹਦੇ ਨਾਲ ਇੱਕ ਜਿਹੜਾ ਦੂਸਰਾ ਆਇਆ ਹੋਇਆ ਸੀ ਨਾ, ਸਰਦਾਰਾਂ ਨੇ ਤਲਵਾਰ ਕੱਢੀ ਇੱਕ ਨੂੰ ਤੇ ਮੌਕੇ 'ਤੇ ਉੱਥੇ ਹੀ ਸੁੱਟ ਲਿਆ ਸਦਾ ਵਾਸਤੇ, ਦੂਜੇ ਨੇ ਜਾ ਕੇ ਫੌਜਾਂ ਨੂੰ ਦਿੱਤਾ ਸਾਥ, ਆਕੀ ਹੋ ਕੇ ਬਹਿ ਗਿਆ, ਗੋਲੀਆਂ ਚਲਾਈਆਂ ਜਾਣ, ਤੋਪਾਂ ਚਲਾਈਆਂ ਜਾਣ। 27 ਵਿਸਾਖ 10 ਮਈ 1844 ਈਸਵੀ ਨੂੰ ਸੂਰਜ ਚੜ੍ਹਦੇ ਅਨੁਸਾਰ ਜਦੋਂ ਸੂਰਜ ਨੇ ਪੂਰੀ ਸਿਖਰ ਦੀ ਧੁੱਪ ਵਿਖਾਉਣੀ ਸ਼ੁਰੂ ਕੀਤੀ, ਤੋਪਾਂ ਦੇ ਗੋਲੇ ਸਾਧ ਦੇ ਡੇਰੇ 'ਤੇ ਚੜ੍ਹਣੇ ਸ਼ੁਰੂ ਹੋਏ। ਦੁਪਹਿਰ ਵੀ ਮੈਂ ਬੇਨਤੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ 7 ਸਿੱਖ ਚੌਰ ਕਰਨ ਦੀ ਸੇਵਾ ਵਾਰੀ ਵਾਰੀ ਨਿਭਾਉਂਦੇ ਸਨ, ਉਹ 7 ਸਿੱਖ ਚੌਰ ਦੀ ਸੇਵਾ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਵਿੱਚ ਸ਼ਹੀਦ ਹੋਏ। ਪਹਿਲਾ ਗੋਲਾ ਬਾਬਾ ਤਾਰਾ ਸਿੰਘ ਸਾਹਿਬ ਹੋਰਾਂ ਦੇ ਸੱਜੇ ਪੱਟ ਵਿੱਚ ਆਣ ਕੇ ਵੱਜਾ, ਜਿਸ ਗੋਲੇ ਨੇ ਬਾਬਾ ਜੀ ਹੋਰਾਂ ਦੀ ਇੱਕ ਹੱਡੀ ਛੱਡ ਕੇ ਬਾਕੀ ਸਾਰੇ ਦਾ ਸਾਰਾ ਪੱਟ ਜਿਹੜਾ ਸੀ ਨਾ ਸਮੇਤ ਖੂਨ ਨਚੋੜ ਕੇ ਧਰਤੀ 'ਤੇ ਸੁੱਟ ਦਿੱਤਾ। 18 ਫੈਰ ਬਾਬਾ ਵੀਰ ਸਿੰਘ ਸਾਹਿਬ ਹੋਰਾਂ ਦੀ ਛਾਤੀ ਵਿੱਚ ਵੱਜੇ 18 ਫੈਰ। ਆਖਿਰਕਾਰ ਮਰਦ ਸਿੱਖ ਰਾਜ ਦੀ ਸ਼ਾਨ ਨੂੰ ਉੱਚਾ ਰੱਖਦਾ ਹੋਇਆ
ਜਾਂ ਮੈਂ ਸ਼ਹਾਦਤ ਪੀ ਗਿਆ। ਉਹ ਜਿਹੜੀ ਫੌਜ ਸਾਧ ਦੇ ਡੇਰੇ ਤੇ ਚੜ੍ਹਾਈ ਕਰਕੇ ਆਈ ਸੀ ਨਾ, ਨਾ ਕਿਤੇ ਉਹ ਪਾਣੀ ਪੀਣ ਵਾਸਤੇ ਮਿਲੇ, ਨਾ ਕਿਤੇ ਰੋਟੀ ਖਾਣ ਵਾਸਤੇ ਮਿਲੇ। ਪਿੰਡਾਂ ਦੇ ਲੋਕ ਤਾਨੇ ਤੇ ਮਿਹਣੇ ਦੇਣ, ਉਹ ਤੁਹਾਡਾ ਕੱਖ ਨਾ ਰਹਿ। ਇੱਕ ਸਾਧੂ ਦੇ ਡੇਰੇ ਤੇ ਚੜ੍ਹਾਈ ਕਰਕੇ ਗਏ ਹੋ, ਅਨਰਥ ਕਰ ਦਿੱਤਾ ਜੇ ਇੱਕ ਸੰਤ ਨੂੰ ਸ਼ਹੀਦ ਕਰਕੇ। ਉਹਨਾਂ ਨੂੰ ਧਰਤੀ ਵੇਲ ਨਹੀਂ ਸੀ ਦਿੰਦੀ, ਮੂੰਹ ਲੁਕਾਉਂਦੇ ਫਿਰਦੇ ਸਨ ਸਿੱਖ ਰਾਜ ਦੇ ਸਿਪਾਹੀ। ਫਿਰ ਉਹਨਾਂ ਨੇ ਬਾਬਾ ਵੀਰ ਸਿੰਘ ਸਾਹਿਬ ਉਹਨਾਂ ਦੇ ਡੇਰੇ ਵਿੱਚ ਬਣਿਆ ਪ੍ਰਸ਼ਾਦ ਪਾਣੀ ਛਕਿਆ। ਅਗਲੇ ਦਿਨ ਬਾਬਾ ਵੀਰ ਸਿੰਘ ਸਾਹਿਬ ਜੀ ਹੋਰਾਂ ਦਾ ਅੰਤਿਮ ਸੰਸਕਾਰ ਜਿਹੜਾ ਸੀ ਮੁੱਠਿਆਂ ਵਾਲੇ ਨਗਰ ਵਿੱਚ ਦਰਿਆ ਸਤਲੁਜ ਤੇ ਬਿਆਸ ਦੇ ਸੰਗਮ ਉੱਤੇ ਕੀਤਾ। ਫੈਸਲਾ ਹੋਇਆ ਬਾਬਾ ਦੀਪ ਸਿੰਘ, ਬਾਬਾ ਵੀਰ ਸਿੰਘ ਹੋਰਾਂ ਦੀ ਪਹਿਲੀ ਯਾਦਗਾਰ ਉਸ ਨਗਰ ਵਿੱਚ ਬਣੇਗੀ ਜਿਸ ਪਿੰਡ ਵਿੱਚ ਬਾਬਾ ਵੀਰ ਸਿੰਘ ਸਾਹਿਬ ਹੋਰਾਂ ਦੀਆਂ ਅਰਥੀਆਂ ਜਾਣਗੀਆਂ ਤੇ ਜਿਹੜਾ ਸਭ ਤੋਂ ਪਹਿਲਾਂ ਅਰਥੀਆਂ ਲੈਣ ਵਾਸਤੇ ਆਵੇਗਾ। ਸਾਰੇ ਇਲਾਕੇ ਦੇ ਸੋਚਣ ਭਈ ਅਸਾਂ ਬਾਬਾ ਜੀ ਹੋਰਾਂ ਦੀਆਂ ਅਰਥੀਆਂ ਖੜਦੀਆਂ, ਅਸਾਂ ਖੜਦੀਆਂ। ਕਹਿੰਦੇ ਨੇ ਰੱਤੋ ਕੇ ਪਿੰਡ ਦੇ ਰਹਿਣ ਵਾਲੇ ਗੁਰਸਿੱਖਾਂ ਨੇ ਫੈਸਲਾ ਕੀਤਾ ਕਿ ਸਾਨੂੰ ਬਲਦੇ ਹੋਏ ਸਿਵੇ ਦੇ ਕੋਲ ਹੀ ਰਹਿਣਾ ਚਾਹੀਦਾ, ਜਦੋਂ ਸਿਵਾ ਠੰਡਾ ਹੋ ਜਾਏਗਾ ਰਾਤ ਦਿਨ ਨਹੀਂ ਉਡੀਕਣਾ ਚਾਹੀਦਾ। ਸਾਡੀ ਕੋਸ਼ਿਸ਼ ਹੋਵੇਗੀ ਕਿ ਬਾਬਾ ਵੀਰ ਸਿੰਘ ਸਾਹਿਬ ਹੋਰਾਂ ਦੀ ਯਾਦਗਾਰ ਪਹਿਲੀ ਜਿਹੜੀ ਹੈ ਉਹ ਸਾਡੇ ਪਿੰਡ ਵਿੱਚ ਬਣੇ। ਜਦੋਂ ਸਿਵਾ ਠੰਡਾ ਹੋਇਆ ਅਰਥੀਆਂ ਚੁਗੀਆਂ ਬਾਬਾ ਵੀਰ ਸਿੰਘ ਸਾਹਿਬ ਜੀ ਹੋਰਾਂ ਦੀਆਂ, ਰੱਤੋ ਕੇ ਪਿੰਡ ਦੇ ਗੁਰਸਿੱਖਾਂ ਨੇ ਆਪਣੇ ਪਿੰਡ ਜਾ ਕੇ ਟਿਕਾਈਆਂ ਤੇ ਰੱਤੋ ਕੇ ਪਿੰਡ ਵਿੱਚ ਬਾਬਾ ਵੀਰ ਸਿੰਘ ਸਾਹਿਬ ਹੋਰਾਂ ਦੀ ਯਾਦ ਵਿੱਚ ਬੜਾ ਵੱਡਾ ਇਤਿਹਾਸਕ ਗੁਰਦੁਆਰਾ ਖੇਮਕਰਨ ਸਾਹਿਬ ਦੇ ਨੇੜੇ ਬਣਿਆ, ਜਿੱਥੇ ਦੋ ਰੋਜ਼ਾ ਮਹਾਨ ਸ਼ਹੀਦੀ ਜੋੜ ਮੇਲਾ 10 ਤੇ 11 ਮਈ, 27 ਤੇ 28 ਜੇਠ ਨੂੰ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਮੈਨੂੰ ਕਈ ਵਾਰ ਉਸ ਵੱਡੇ ਜੋੜ ਮੇਲੇ ਵਿੱਚ ਹਾਜ਼ਰੀ ਭਰਨ ਦਾ ਮੌਕਾ ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਗੁਰੂ ਕੀ ਸੰਗਤ ਵੱਲੋਂ ਨਸੀਬ ਹੋਇਆ। ਉਸ ਮਹਾਂਪੁਰਸ਼ ਨੇ ਅੱਜ ਦੇ ਦਿਨ ਜਾਮੇ ਸ਼ਹਾਦਤ ਪੀ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਣਖ ਆਨ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਚਲਾਈ ਹੋਈ ਸਿੱਖੀ ਸ਼ਾਨ ਵਿੱਚ ਵਾਧਾ ਕਰਦਿਆਂ ਹੋਇਆਂ ਸ਼ਹੀਦਾਂ ਦੀ ਕਤਾਰ ਵਿੱਚ ਵਾਧਾ ਕੀਤਾ। ਬੋਲ ਨਿਕਲੇ ਸ਼ਹੀਦੋਂ ਕੀ ਹਸਤੀ ਬਣਦੀ ਨਾ ਸਸਤੀ, ਤਵੱਜੋ ਦੇ ਕੇ ਸਰਵਣ ਕਰਿਓ। ਸ਼ਹੀਦੋਂ ਕੀ ਹਸਤੀ ਬਣਦੀ ਨਾ ਸਸਤੀ, ਬਣਦੀ ਏ ਸਸਤੀ ਵਟਾਈਏ ਦੇ ਹਸਤੀ। ਹਸਤੀ ਤੋਂ ਬਣਦਾ ਰੁਤਬਾ ਨਿਰਾਲਾ, ਨਿਰਾਲੇ ਤੋਂ ਬਣਦੀ ਏ ਗੈਰਤ ਦੀ ਮਾਲਾ। ਮਾਲਾ ਦੇ ਬਣ ਕੇ ਨਾ ਵਿਕਦੇ ਬਜ਼ਾਰੀ, ਬਜ਼ਾਰੀ ਵੀ ਖਰੀਦੇ ਕੋਈ ਵਿਰਲਾ ਵਪਾਰੀ, ਵਪਾਰੀ ਵੀ ਉਹੀ ਜੋ ਯੌਰੀ ਦਾ ਬੱਚਾ, ਇਸ ਨੂੰ ਖਰੀਦੇ ਕੋਈ ਸੱਚਾ ਤੇ ਸੱਚਾ। ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਯਹ ਮੌਤ ਵੀ ਹਯਾਤ ਹੈ। ਸ਼ਹੀਦੋਂ ਕੀ ਚਿਤਾਓਂ ਪੇ ਲਗੇਗੇ ਹਰ ਬਰਸ ਮੇਲੇ, ਵਤਨ ਪੇ ਮਰ ਮਿਟਣੇ ਵਾਲੋਂ ਕਾ ਬਾਕੀ ਜਿਹੀ ਨਿਸ਼ਾਂ ਹੋਗਾ। ਜਦੋਂ ਤੱਕ ਧਰਤੀ ਆਕਾਸ਼ ਦਾ ਚੱਕਰ ਚੱਲੇਗਾ, ਸਿੱਖ ਸੂਰਬੀਰ ਬਹਾਦਰ ਬਾਬਾ ਵੀਰ ਸਿੰਘ ਸਾਹਿਬ ਹੋਰਾਂ ਨੂੰ ਨਮਸਕਾਰ ਕਰਦੇ ਰਹਿਣਗੇ, ਉਹਨਾਂ ਨਾਲ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦੇ ਰਹਿਣਗੇ। ਸ਼ਹੀਦ ਕੌਮ ਦਾ ਸਰਮਾਇਆ, ਸ਼ਹੀਦ ਕੌਮ ਦੀ ਜਿੰਦ ਜਾਨ ਹੈ। ਸਿੱਖ ਪੰਥ ਦਾ ਕੋਈ ਵੀ ਦਿਲ ਫੋਲ ਕੇ ਵੇਖ ਲਓ, ਉਹ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਤੁਹਾਨੂੰ ਪੜ੍ਹਨ ਵਾਸਤੇ ਮਿਲੇਗਾ। ਇੱਕ ਇੱਕ ਦਿਨ ਵਿੱਚ ਕਈ ਕਈ ਸ਼ਹੀਦਾਂ ਦੇ ਦਿਨ ਜਿਹੜੇ ਨੇ ਖਾਲਸਾ ਪੰਥ ਵੱਲੋਂ ਮਨਾਏ ਜਾਂਦੇ ਨੇ। ਸੋ ਮੈਂ ਤੁਸ਼ ਜੇ ਬੁੱਧੀ ਅਨੁਸਾਰ ਉਸ ਮਹਾਨ ਮਹਾਂਪੁਰਸ਼ ਦਾ ਕਰਨੀ ਨਾਮਾ ਵਿਚਾਰਾਂ ਦੇ ਰੂਪ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਹੈ। ਕਈ ਗਲਤੀਆਂ ਅਤੇ ਕਈ ਭੁੱਲਾਂ ਹੋ ਗਈਆਂ ਹੋਣਗੀਆਂ, ਸੰਗਤ ਔਰ ਗੁਰੂ ਮਹਾਰਾਜ ਬਖਸ਼ਣ ਯੋਗ ਨੇ, ਬਖਸ਼ ਲੈਣਗੇ। ਇਤਿਹਾਸ ਕੌਮਾਂ ਦੀ

ਰਹਿਣੇ ਚਾਹੀਦੇ ਨੇ ਤਾਂ ਜੋ ਇਹਦੀ ਸ਼ਰਨ ਵਿੱਚ ਆਉਣ ਵਾਲਾ ਕੋਈ ਬੰਦਾ ਕਿਸੇ ਸ਼ਾ ਕਿਸੇ ਵੀ ਖੁਸ਼ੀ ਤੋਂ ਵਾਂਝਾ ਨਾ ਰਹਿ ਸਕੇ। ਸੋ ਇੱਕ ਵਾਰ ਫਿਰ ਬਾਬਾ ਵੀਰ ਸਿੰਘ ਮਹਾਂਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦਾ ਹੋਇਆ ਤੁਹਾਡੇ ਸਾਰਿਆਂ ਕੋਲੋਂ ਖਿਮਾ ਚਾਹੁੰਦਾ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਕੋਟਣ ਕੋਟਾਨ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ। ਆਗਿਆ ਬਖਸ਼ੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਿਕ੍ਰਿਸ਼ਨ ਧਿਆਈਆ ਜਿਹ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਨ ਦਿਆ ਵੈ ਤਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਪਾਠ ਦੀ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਈ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਪ੍ਰਾਚੀਨ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਜ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਪਾ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨੂੰ ਆਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਪਾਵਨ ਪਿੱਤਰ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਕੀਤੀ ਜਾਂਦੀ ਹੈ ਮਹਾਰਾਜ ਆਪ ਜੀ ਦੀ ਮਹਾਨ ਕਿਰਪਾ ਦੇ ਸਦਕਾ ਸੰਧਿਆ ਵੇਲੇ ਆਪ ਦੀ ਪਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਸੋਧਾਰਾ ਰਾਜ ਸਾਹਿਬ ਦੀ ਪਾਵਨ ਗੁਰਬਾਣੀ ਦੇ ਜਾਪ ਹੋਏ ਆਰਤੀ ਆਰਤੀ ਦੇ ਕੀਰਤਨ ਗੁਰਮਤ ਵਿਚਾਰਾਂ ਰਬੀ ਬਾਣੀ ਦਾ ਸ਼ਬਦ ਕੀਰਤਨ ਹੋਇਆ ਆਨੰਦ ਸਾਹਿਬ ਦੀ ਬਾਣੀ ਪੜ੍ਹੀ ਗਈ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਅਣਜਾਣ ਸਮਝ ਕੇ ਮੁਆਫ਼ ਕਰਨਾ ਗਾਂ ਵਾਸਤੇ ਸਮਾਤ ਬਖਸ਼ਿਸ਼ ਕਰਨੀ ਬੜੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਆਪਣੇ ਚਰਨੀ ਲਾਉਣਾ ਆਪਣੇ ਦਰੋਂ ਘਰੋਂ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਕਰਤਾਰਥ ਕਰਨਾ ਗਰੀਬ ਨੂੰ ਆਸ ਸੱਚੇ ਪਾਤਸ਼ਾਹ ਬੇਅੰਤ ਸੰਗਤ ਆਪ ਦੇ ਚਰਨ ਪਰਸਨ ਦੇ ਲਈ ਆ ਰਹੀ ਹੈ ਕਦਮ ਲੇਖੇ ਵਿੱਚ ਲਾਉਣੇ ਸੇਵਾਵਾਂ ਭੇਟਾਵਾਂ ਰਸਤਾ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਕੇ ਕਰਤਾਰਥ ਕਰਨਾ ਹਨੀ ਕੌਰ ਅਤੇ ਸਰਦਾਰ ਮਨਜੀਤ ਸਿੰਘ ਵੱਲੋਂ ਸਤਿਗੁਰੂ ਆਪ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਆਪ ਨੇ ਨਵੇਂ ਘਰ ਦੀ ਦਾਤ ਬਖਸ਼ਿਸ਼ ਕੀਤੀ ਹੈ ਪਾਤਸ਼ਾਹ ਆਪ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਪਰਿਵਾਰ ਆਇਆ ਗਰੀਬ ਨਿਵਾਜ ਪਾਤਸ਼ਾਹ ਅੰਗ ਸੰਗ ਹੋ ਕੇ ਸੇਵਕਾਂ ਦੀ ਚੜ੍ਹਦੀ ਕਲਾ ਕਰਨੀ ਮਾਤਾ ਅਮਰਜੀਤ ਕੌਰ ਜੀ ਦੀ ਤੰਦਰੁਸਤੀ ਵਾਸਤੇ ਵਿਰਦੀ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਅੰਗਰੇਜ਼ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਸਤਿਗੁਰੂ ਜੀ ਕਿਰਪਾ ਕਰਨੀ ਸਰਦਾਰ ਦਲਬੀਰ ਸਿੰਘ ਦੀ ਦੇਹ ਅਰੋਗਤਾ ਅਤੇ ਚੜ੍ਹਦੀ ਕਲਾ ਵਾਸਤੇ ਸਰਦਾਰ ਮਲਕੀਤ ਸਿੰਘ ਬਾਜਵਾ ਦੇ ਸਮੁੱਚੇ ਪਰਿਵਾਰ ਵੱਲੋਂ ਅਰਦਾਸ ਸਤਿਗੁਰੂ ਚੜ੍ਹਦੀ ਕਲਾ ਕਰਨੀ ਬੱਚੀ ਤੇਜ ਗੁਰਨੂਰ ਕੌਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਸੇਵਕਾਂ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਕਰਤਾਰਥ ਕਰਨਾ ਬੱਚੀ ਬਾਣੀ ਕੌਰ ਦੇ ਜਨਮ ਦਿਨ ਨੂੰ ਸਮਰਪਿਤ ਪਰਿਵਾਰ ਵੱਲੋਂ ਨੌਜਵਾਨ ਵੀਰਾਂ ਵੱਲੋਂ ਦੁਪਹਿਰ ਤੋਂ ਲੈ ਕੇ ਪੀਜੇ ਦੀ ਸੇਵਾ ਕੀਤੀ ਜਾ ਰਹੀ ਹੈ ਸੱਚੇ ਪਾਤਸ਼ਾਹ ਬੱਚੀ ਬਾਣੀ ਕੌਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਪਰਿਵਾਰ ਵੱਲੋਂ ਕੀਤੀਆਂ ਹੋਈਆਂ ਸੇਵਾਵਾਂ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨੀਆਂ ਸਮੂਹ ਨੌਜਵਾਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਆਸਾਂ ਬੇਨਤੀਆਂ ਪ੍ਰਵਾਨ ਕਰਨੀਆਂ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਰਦਾਰ ਰਜਿੰਦਰ ਸਿੰਘ ਹੋਰਾਂ ਵੱਲੋਂ ਪੁੱਤਰ ਦੀ ਦਾਤ ਮੰਗਦਿਆਂ ਆਪ ਦੇ ਚਰਨਾਂ 'ਚ ਬੇਨਤੀ ਕੀਤੀ ਜਾ ਰਹੀ ਪਾਤਸ਼ਾਹ ਸੇਵਕ ਦੀ ਅਰਦਾਸ ਪ੍ਰਵਾਨ ਕਰਨੀ ਆਪਣੇ ਦਰੋਂ ਘਰੋਂ ਖੁਸ਼ੀਆਂ ਦੇ ਨਾਲ ਪਰਿਵਾਰ ਨੂੰ ਕਰਤਾਰਥ ਕਰਨਾ ਪਾਤਸ਼ਾਹ ਜੀ
ਆਪ ਦੀ ਪਿੱਤਰ ਹਜ਼ੂਰੀ ਪੰਚਮ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਗੁਰੂ ਕੀ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸਤਿਗੁਰੂ ਪਿੱਤਰ ਹੁਕਮ ਦੀ ਦਾਤ ਬਖਸ਼ਿਸ਼ ਕਰੋ, ਜੋ ਜੀ ਆਪ ਦੇ ਦਰ ਆਵੇ ਸੋ ਰਾਜੀ ਹੋ ਕੇ ਜਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੇ ਰਾਜ ਕਰੇਗਾ ਖਾਲਸਾ, ਆਕੀ ਰਹਿਣ ਖੁਆਰ ਹੋਏ ਸਾ ਮਿਲਹਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਗੁਰਬਾਣੀ ਗਾਵੋ ਭਾਈ ਇਹ ਸਫਲ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ ਸੋ ਕਹੋ ਟਲ ਗੁਰ ਸੇਵੀਐ ਸਹਿਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ

ਸੂਰਠ ਮਹੱਲਾ ਨੌਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾਂਕੈ ਕੰਚਨ ਮਾਟੀ ਮਾਨੈ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜਿਹੜੇ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 15 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ ਅਤੇ 12 ਤਰੀਕ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਸਰਹੰਦ ਫਤਿਹ ਦਿਵਸ, ਉਹ ਵੀ ਸਤਿਗੁਰਾਂ ਦੇ ਪਾਵਨ ਦੇ ਅਸਥਾਨ 'ਤੇ ਦਿਨ ਮਨਾਇਆ ਜਾਵੇਗਾ। 17 ਤਰੀਕ ਨੂੰ ਛੋਟਾ ਘੱਲੂਘਾਰਾ ਕਾਹਨੂਵਾਲ, ਇਹ ਸਾਰੇ ਦਿਹਾੜੇ ਸਤਿਗੁਰਾਂ ਦੇ ਪਾਵਨ ਅਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾ ਰਹੇ ਨੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ ਸਮੂਹ ਸੰਗਤਾਂ ਵੱਲੋਂ ਸੰਗਤੀ ਰੂਪ ਦੇ ਵਿੱਚ ਸੁਖਮਣੀ ਸੁੱਖ ਅੰਮ੍ਰਿਤ ਪ੍ਰਭ ਨਾਮ, ਭਗਤ ਜੀ ਨਾਮ ਕੇ ਮਨ ਵਿਸਰਾਮ ਦੇ ਮਾਵਕ ਅਨੁਸਾਰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਜਾਪ, ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਦੇ ਵਿੱਚ ਹੁੰਦੇ ਨੇ। 3 ਵਜੇ ਤੋਂ ਲੈ ਕੇ 4:30 ਵਜੇ ਤੱਕ ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ। ਸੋ ਆਪ ਜੀ ਨੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਾਂ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੀਏ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ, ਨਾਲ 16 ਸਾਹਿਬ ਜੀ ਦੇ ਪਾਠ ਉਪਰੰਤ ਸਤਿਗੁਰੂ ਜੀ ਆਪਣੇ ਨਿਜਾਸਨਾ ਜਾਣਗੇ, ਫਿਰ ਆਪ ਜੀ ਨੇ ਗੁਰੂ ਘਰ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਿਆਂ ਦੀ ਖਿਮਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜ ਜੀਵ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵਹੋ ਸੁਹਿਲਾ ਸਿਵਰ ਸਿਰਜਣਹਾਰੋ, ਤੁਮ ਗਾਵਹੋ ਮੇਰੇ ਨਿਰਭਉ ਕਾ ਸੁਹਿਲਾ, ਹਉ ਵਾਰੀ ਜਿਤ ਸੁਹਿਲਾ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀਵੜੇ ਸੰਭਾਲਿਆਨ ਦੇਖੇ ਗਾ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾ ਤੇ ਗਵਣ ਸੁਮਾਰ, ਸੰਪਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਅਸੀਂ ਚੜੀਆਂ ਜੋ ਹੋਵੇ ਸਾਹਿਬ ਸਿਉ ਮੇਲ, ਕਰ ਕਰ ਇਹੋ ਪਹੁਚਾ ਸਦੜ ਨਿਤ ਪਵਨ ਸਦਣ ਹਾਰ ਸਿਮਰੀਏ ਨਾਨ।

ਬਲੰਤ ਜੋਤੀ ਐਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਵਿਰੀ ਰਹਾਉ ਸਹਿ ਸਵ ਨੈਨ ਨਨੈਨ ਹੈ ਤੋਹੇ ਕਾ ਸਹਿਸ ਮੂਰਤ ਨਨਾ ਏਕ ਤੋਹੇ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿ ਸਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨ ਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ।

ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੇ ਅਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਜੀ ਅਤੇ ਆਏ ਦਿਸ਼ਟੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਤਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ ਦਸਾਂ ਪਾਤਸ਼ਾਹੀ ਜੋਤ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਨਾਲ ਧਿਆਨ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਅਤੇ ਮਾਣੇ ਤਾਣੇ ਤਾਂ ਨਿਪਟਣ ਜੋੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਵੱਡੇ ਬੇਨਤੀ ਹੈ ਸੰਧਿਆ ਸਮੇਂ ਦੇ ਦੀਵਾਨਾਂ ਦੀ ਸਮਾਪਤੀ ਤੁਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ ਨਾਲ ਨਾਲ ਸੋਹਿਲਾ ਸਾਹਿਬ ਜੀ ਦੇ ਬਾਣੀ ਜਾਪ ਹੋਏ ਸੇਵਾ ਨਿਮਾਉਂਦਿਆਂ ਬਾਣੀ ਪੜ੍ਹਦੇ ਜਾਣੇ ਜਾਣੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ ਆਪ ਜੀ ਬਖਸ਼ਣਹਾਰ ਬਖਸ਼ ਲੈਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ ਆਪ ਜੀ ਦੀ ਕਿਰਪਾ ਮੈਂ ਰਾਮ ਸਦਕਾ ਚਾਰ ਪੈਰ ਦਿਨ ਆਇਆ ਸੀ ਸੁੱਖਾਂ ਨਾਲ ਬਤੀਤ ਹੋਇਆ ਹੈ ਚਾਰ ਪੈਰ ਰਹਿਣਾ ਜੀ ਆਪਣੀ ਰਜਾ ਵਿੱਚ ਪਾਣੀ ਅੰਦਰ ਬਤੀਤ ਕਰਾਉਣੀ ਕਿਰਪਾ ਕਰਨੀ ਜੀ ਅੰਮ੍ਰਿਤ ਵੇਲੇ ਸਮੁੱਚੇ ਸੰਗਤਾਂ ਨੂੰ ਆਪਣੇ ਦਰਸ਼ਨਾਂ ਦਾ ਬਖਸ਼ਿਸ਼ ਕਰਕੇ ਨਿਹਾਲ ਕਰਨਾ ਇਸ ਵੇਲੇ ਕਿਰਪਾ ਕਰੋ ਜੀ ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚੱਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ ਕਿਰਪਾ ਕਰਨੀ ਜੀ ਅੰਗ ਸੰਸਾਈ ਨੂੰ ਚੜ੍ਹਦੀ ਕਲਾ 'ਚ ਰੱਖਣਾ ਸਹੀ ਪਿਆਰੇ ਮੇਲੋ ਜਿਹਨਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

0: ਨਾਨਕ ਚਾਓਏ ਹੋ, ਨਾਨਕ ਚਾਓਏ ਹੋ,
1: ਨਾਨਕ ਜਾਓਏ ਹੋ,
2: ਨਾਨਕ ਜਾਓਏ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ
0: ਬੋਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਈਕਲ ਜੇ ਪ੍ਰਵਾਨ ਕਰ ਲਓ, ਮੰਨ ਲਓ ਅਰਦਾਸ ਬੇਨਤੀ ਹੱਥ ਜੋੜ ਕੇ, ਕਿ ਜਦੋਂ ਨੇਤਰ ਖੁੱਲ੍ਹਣ ਅੰਮ੍ਰਿਤ ਵੇਲੇ ਜਾਗ ਖੁੱਲ੍ਹ ਜਾਏ। ਇੱਕ ਬੇਨਤੀ ਉਹ ਹੈ ਕਿ ਜਦੋਂ ਜਾਗ ਖੁੱਲ੍ਹੇ ਪੰਜ ਵਾਰ ਗਿਣ ਕੇ ਕੀ ਬੋਲਣਾ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਕੋਈ ਵੱਡਾ ਔਖਾ ਕੰਮ ਨਹੀਂ ਹੈ। ਫਿਰ ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਜ ਵਾਰ ਕਹਿੰਦੇ ਰਹਿਣਾ।
1: ਗੁਰੂ ਗ੍ਰੰਥ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
0: ਵੱਲਭ ਦਾ ਜਦ ਕੁਨੈਕਸ਼ਨ ਜੁੜਦਾ ਹੈ ਪਾਵਰ ਹਾਊਸ ਨਾਲ, ਤਦ ਉਹ ਲਾਈਟ ਦਿੰਦਾ ਹੈ। ਇਸੇ ਤਰ੍ਹਾਂ ਆਪਾਂ ਲੋਕ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਨਜ਼ਰ ਮੰਗੀਏ ਕਿ ਸਾਨੂੰ ਵਾਹਿਗੁਰੂ ਸ਼ਬਦ ਦੇ ਨਾਲ ਸਾਡਾ ਕੁਨੈਕਸ਼ਨ ਹੋ ਜਾਵੇ, ਸੁਰਤ ਦਾ, ਮਨ ਦਾ।

ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਨਿਰੰਜਨ ਧਿਆਵ ਗੁਰ ਪ੍ਰਸਾਦ ਹਰ ਗੁਣ ਸਦਗਾਵ ਇੱਕ ਮਨ ਪੁਰਖ ਨਿਰੰਜਨ ਧਿਆਵ ਗੁਰ ਪ੍ਰਸਾਦ ਹਰ ਗੁਣ ਸਦਗਾਵ ਗੁਣ ਗਾਵਤ ਮਨ ਹੋਏ ਬੇਗਾਸਾ ਸਤਿਗੁਰ ਪੂਰਨ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਓ ਅਵਨਾਸੀ ਅਵਗਾਤ ਧਿਆਇਓ ਤਿਸ ਭੇਟੈ ਦਰਿਦਰ ਨ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪੋ ਗੁਣ ਬਿਮਲ ਸੁਜਨ ਜਨ ਕੇਰੇ ਅਮਿਓ ਨਾਮ ਜਾਂ ਕੋ ਫੁਰਿਆ ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ਉਰ ਧਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਬ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਹਰ ਪਰੇ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਾਵ ਕਾਲ ਠਾਕੁਰ ਹਰਦਾਸ ਤਣੇ ਗੁਰ ਰਾਮਦਾਸ ਸਰ

ਵਾਹਿਗੁਰੂ ਜੀ। ਗੁਰ ਜਿਨ ਕੋ ਸੁਪ੍ਰਸੰਨ ਨਾਮ ਹਰ ਹਿਰਦੈ ਨਿਵਾਸੈ, ਜਿਨ ਕੋ ਗੁਰ ਸੁਪ੍ਰਸੰਨ ਦੁਰਤ ਦੁਰੰਤਰ ਨਾਸੈ। ਗੁਰ ਜਿਨ ਕੋ ਸੁਪ੍ਰਸੰਨ ਮਾਨ ਅਭਿਮਾਨ ਨਿਵਾਰੈ, ਜਿਨ ਕੋ ਗੁਰ ਸੁਪ੍ਰਸੰਨ ਸ਼ਬਦ ਲਗ

ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅਪਰਾ ਸਰ ਪਰਿਆ ਅਕਥ ਕਥਾ ਅਮਰਾਪੁਰੀ

ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ

ਬਰਾਬਰ ਅਵ ਰਹਿਆ ਪਰਪੂਰੀ ਖੇਮ ਕੁਸ਼ਲ ਪਿਆ ਇਸ਼ਨਾਨਾ ਪਾਰ ਬ੍ਰਹਮ ਵਿਟਹੁ ਕੁਰਬਾਨਾ ਗੁਰ ਕੇ ਚਰਨ ਕਮਲ ਰਿਧ ਧਾਰੇ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸਹਿ ਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ।

0: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਅਸੰਖ ਜਪ, ਅਸੰਖ ਪਾਉ, ਅਸੰਖ ਪੂਜਾ, ਅਸੰਖ ਤਤਾਉ,
0: ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ,
1: ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾ,
0: ਅਸੰਖ ਸੂਰ ਮੋਹ ਪਗਸਾਰ, ਅਸੰਖ ਮੋਣ ਲਿਵ ਲਾਏ ਤਾਰ।
1: ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ,
0: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਅਸੰਖ ਮੂਰਖ ਅੰਧ ਗੋਰ, ਅਸੰਖ ਚੋਰ ਹਰਮ ਕੋਰ,
0: ਅਸੰਖ ਅਮਰ ਕਰ ਜਾਏ ਜੋਰ, ਅਸੰਖ ਅਲ ਵਡਾ ਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ,
1: ਅਸੰਖ ਕੁਰਿਆ ਕੁਰੇ ਫਿਰਾਏ, ਅਸੰਖ ਮਲੇਸ਼ ਮਲ ਬਖਾਏ,
0: ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹਾ ਵਿਚਾਰ।
1: ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਪਾਵੇ ਸਹੀ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ।
0: ਅਸੰਖ ਨਾਮ ਅਸੰਖ ਤਾਵ, ਅਗਮ ਅਗਮ ਅਸੰਖ ਲੋਏ,
1: ਅਸੰਖ ਕੈ ਸਿਰ ਬਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗਾ,
0: ਅਖਰੀ ਲਿਖਣ ਬੋਲਣ ਬਾ

0: ਕਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਪੰਡਾਰ
0: ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਭਾਏ ਅਮੁੱਲਾ ਸਮਾਏ
1: ਅਮੁੱਲ ਧਰਮ ਅਮੁੱਲ ਦੀਪਾਨ ਅਮੁੱਲ ਤੁਲ ਅਮੁੱਲ ਪਰਵਾਨ
0: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਹੁਰਮਾਨ
1: ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਬਲਾਏ
0: ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਨ
1: ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ
0: ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ

0: ਕੇਵਲ ਭਾਵੈ ਤੇਵਲ ਹੋਏ ਨਾਨਕ ਜਾਣਾ ਸਾਚਾ ਸੋਏ
1: ਜੇ ਕੋ ਆਖੇ ਬੋਲ ਗਾਰ ਤਾ ਲਿਖਿਆ ਸਿਰ ਗਾਵਾ ਰਾ ਗਾਵਾ
0: ਸੋ ਦਰ ਕੇ ਹਾਸੋ ਕਰਕੇ ਹਾਜਤ ਵੈ ਸਰਬ ਸੰਭਾਲੇ
1: ਵਾਜੇ ਨਾਦ ਨੇ ਕੋ ਸੰਕਾ ਕੇਤੇ ਭਾਵ ਨਾਰੇ
0: ਕੇਤੇ ਰਾਗ ਭਰੀ ਸੋ ਕਹੀ ਅਨ ਕੇਤੇ ਗਾਵਣ ਹਾਰੇ
1: ਗਾਵੇ ਤੁਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਬਰਮਾ ਦੇਵੀ ਸੋਨ ਸਦਾ ਸਵਾਰੇ
0: ਗਾਵੇ।

0: ਰੰਗੀ ਰੰਗੀ ਭਾਤੀ ਕਰ ਕਰ ਦਿਨ ਸੀ ਮਾਇਆ ਜਿਨ ਉਪਾਈ
1: ਕਰ ਕਰ ਵੇਖਿਆ ਕੀਤਾ ਆਪਣਾ ਜਿਤ ਤੇ ਵਡਿਆਈ
0: ਜੋ ਤਿਸ ਪਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ
1: ਸੋ ਪਾਤਸ਼ਾਹ ਸਾਹਿਬ ਪਾਤਸ਼ਾਹ ਨਾਨਕ ਰਹਿ ਨ ਜਾਈ
0: ਮੁੰਡਾ ਸੰਤੋਖ ਸਰਮ ਪਰ ਝੋਲੀ ਧਿਆਨ ਕੀ ਕਰੇ ਬਬੂਤ
1: ਚਿੰਤਾ ਕਾਲ ਕੁਵਾਰੀ ਕਾਇਆ ਜੁਗ ਤੰਡਾ ਪ੍ਰਤੀਤ
0: ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ
1: ਆਦੇਸ ਸੇ ਆਦੇਸ ਆਦਨੀ ਅਨਾਦਨਾਤ ਜੁਗ ਜੁਗ ਇੱਕੋ ਵੇਸ
0: ਭਗਤ ਗਿਆਨ ਦਇਆ ਭੰਡਾਰਨ ਘਟ

0: ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਹਿਗੁਰੂ।

नमो सर्वगुणे नमो सर्वगुणे नमो पान पाने नमो मान

ਧਰਮ ਧਾਮ ਸੋ ਭਰਮ ਰਹਿ ਤਾ ਭੂਤ ਲੱਖ ਭੇਸ ਗਰਭ ਕੰਜਾ ਦੁਸ਼ਟ ਪੰਜਾ ਮੁਕਲਦਾ ਕਾਮ ਗਰਭ ਕੰਜਨ ਸਰਬ ਭੰਜਨ ਆਦ ਰੂਪ ਸੂਤ ਸਰਬ ਲਾਇਕ ਸਰਬ ਕਾਜ ਸਰਬ ਕੋਵਿਦ ਪਾਰ ਸਰਬ ਸ਼ਾਸਤਰ ਨਾ ਜਾਣੀਏ ਜੇ ਰੂਪ ਰੰਗੋ ਰੇਖ ਕੋਟ ਸਿਵਰ ਪੁਰਾਣ ਸ਼ਾਸਤਰ ਨਾ ਆਵੀ ਬਹੁ ਚਿੱਤ ਆਸਣ ਭੰਗ ਉਪਮਾ ਅਨੰਗ ਆ ਜਾਨ ਬਾਹੂ ਸ਼ਾਹਾਨ ਸ਼ਾਹੂ ਦੇਵਾਨ ਦੇਵ ਉਪਮਾ ਮਹਾਨ ਰੰਕਾਰ ਰੰਗ ਕਾਲਾਨ ਕਾਲ ਗਤ ਮਿਤ ਅਪਾਰ ਗੁਣ ਗਨ ਉਦਾਰ ਅਦੁੱਤ ਪ੍ਰਚੰਡ ਮਿਤ ਗਤ ਅਖੰਡ ਸਰਬਾ ਬਡਾਂਡ ਅੰਡੜ ਬੰਡ

0: ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਮੀ ਕਬੀਓ ਬਾਸ ਬੇਨਤੀ ਚੌਪੀ ਹਮਣੀ ਕਰੋ ਹਾਥ ਰਚਾ ਪੂਰਨ ਹੋਈ ਜਿਤ ਕੀ ਅੱਛਾ
1: ਤਬ ਚਾਨਣ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪਿਤਪਾਰਾ
2: ਸੁਖੀ ਬਸੇ
1: ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਸੇਵਕ ਸਿੱਖ ਹਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀਏ ਪੂਜੋ ਸਦਾ ਹਮਾਰੇ ਪਛਾ ਸ਼੍ਰੀ ਤੁਜੋ ਕਰਿਓ ਰੱਛਾ ਦੀਨ ਬੰਧੋ ਚੰਦ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਆਜ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਸ਼ਿਕਰ ਕੋ ਸਭ ਸੁਖ ਦਿਓ ਸਤਰਨ ਕੋ ਪਲ ਮੋਬਚ ਕੀਓ ਚੀਟੀ ਤੇ ਕੁਚਰ ਅਸਤੂਲਾ ਸਭ ਪਰ ਕਿਰਪਾ ਦਿਸ਼ ਕਰ ਫੂਲਾ ਏਕ ਏਕ ਕੀ ਪੀਰ ਪਛਾਨੇ ਕਟ ਕਟ ਕੇ ਪਟ ਪਟ ਕੀ ਜਾਨੇ ਜਾਬਾ ਕਰ ਕਰ ਤੋ ਕਬੂ ਤੁਮੇ ਮਿਲਤ ਦੇ ਤਰ ਸਭੂ ਤੁਮ ਸਭੀ ਤੇਰਾ ਤੇਰਾ ਆਲਮ ਜਾਨਤ ਬੇਲ ਪੇਦਰ ਆਲਮ ਤਾਕਾ ਮੂਲੋ ਚਾਰਤ ਪੇਦਾ ਜਾਕੋ ਪੇਵ ਨ ਪਾਵਤ ਬੇਦਾ ਮਹਾਦੇਵ ਕੋ ਕਹਿ ਸਦਾ ਸਿਰ ਨਿਰੰਕਾਰ ਕਾ ਚਿੰਤ ਨ ਪੇਵੋ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵੀ ਸਦਾ ਪ੍ਰਥਮ ਸੰਸਾਰਾ ਅੰਡਾ ਜੇ ਰਸੇ ਤਜਕੀਨੀ ਉਤਪਜ ਖਾਨ ਬਹੁਰ ਦੀਨੀ ਸਗਰੀ ਸੀ ਦਿਖਾਏ ਚੰਬਵ ਆਜ ਗਾਸ ਰੂਪ ਸਿੰਬ ਦੁਜੇ ਤੇ ਉਠੋ ਤਪਾਤਾ ਸਕਲ ਮਲੇਸ ਕਰੋ ਰਣ ਕਾਤਾ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਲ ਸਭ ਤਾਰੇ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਰਿਸ਼ਟਰੇ ਤਤਕਾਲਾ ਰਿਦ ਸਦ ਕਰਮੋ ਸਭ ਹੋਈ ਦੂਰ ਛਾਪ ਛੈ ਸਕੇ ਨਾ ਕੋਈ ਜਿਨ੍ਹਾਂ ਨਾਮ ਤਿਹਾਰੋ ਕਾ ਦਾਰ ਦੁਸ਼ਟ ਦੋਖ ਤੇ ਰਹਾ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੋ ਬਚਾਈ ਮਨ ਬਾਛਿਤ ਪਲ ਪਾਵੇ ਸੋਈ ਦੁਖ ਨ ਕਿਸੇ ਵਿਆਪਤ ਕੋਈ ਦੁਖ ਦਰਦ ਪਉ ਨਿਕਲਣਾ ਤਿਨ ਨਰ ਕੇ ਇੱਕ ਵਾਰ ਚੋਪਈ ਕੋ ਕਹੇ ਪਾਰੋ ਸੁਦੀ ਅਸ਼ਟੀ ਰਵਾਰਾ ਤੀਰ ਸਾਦਰ ਧਨ ਸੁਧਾਰਾ
2: ਪਾਏਗੇ ਚੱਤੇ ਤਪਤੇ ਕੋ
1: ਰਾਮ ਹੀ ਪੁਰਾਨ ਪੁਰਾਨ ਅਨੇਕ ਹੈ ਮਤੇ ਨਾ ਮਾਨੋ
2: ਸ਼੍ਰੀ ਅਸਪਾਨ ਕਿਰਪਾ ਤੁਮਰੀ।

0: ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ,
1: ਇਹੋ ਕੁਟੁੰਬ ਤੁਝੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ,
0: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਏ,
1: ਐਸਾ ਕੰਮ ਮੁਲੇ ਨਾ ਕੀਚੇ ਜਿਤ ਅੰਤੋਂ ਪੁੱਛੋ ਤਾਈਏ,
0: ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੇ ਤੇਰੇ ਨਾਲੇ,
1: ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ,
0: ਅਗੰਮ ਗੋਚਰਾ ਤੇਰਾ।

0: ਭਗਤਾ ਜੁਗੋ ਜੁਗ ਨਿਰਾਲੀ।
1: ਜਿਉ ਤੂੰ ਚਲਾਏ ਤਿਵ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ।
0: ਜਿਉ ਤੂੰ ਚਲਾਏ ਤਿਵੇਂ ਚੱਲੇ ਜਿੰਨਾ ਮਾਰਗ ਪਾਵੇ,
1: ਕਰ ਕਿਰਪਾ ਜਿੰਨਾ ਮਿਲਾਏ ਸੇ ਹਰ ਹਰ ਸਦਾ ਤਿਆਗ।
0: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ,
1: ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੇ ਚਲਾਵੇ।
0: ਇਹੋ ਸੋਹਿਲਾ ਸਭ ਸੁਹਾਵਾ ਸਭੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ।
1: ਇਹੋ ਤਿੰਨ ਕੇ ਮਨ ਵਸਿਆ ਜਿਨ ਤੁਰੋ ਲਿਖਿਆ ਆਇਆ,
0: ਇੱਕ ਫਿਰੇ ਕਨੇਰੇ ਕਰੇ ਗੱਲਾਂ ਗਲੀ ਕਿਨੇ ਨਾ ਪਾਇਆ,
1: ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ।
0: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ,
1: ਹਰ ਧਿਆਇਆ ਪਵਿੱਤ ਹੋਵੇ ਗੁਰਮੁਖ ਜਿਨੀ ਧਿਆਇਆ।
0: ਪਵਿੱਤ ਮਾਤਾ ਪਿਤਾ ਕੁਟੁੰਬ ਸੇ ਸੁਪੇ ਸੰਗ ਸਭਾਈਆ,
1: ਕਹਿ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ,
0: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
1: ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ,
0: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ।
1: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ,
0: ਮਨ ਤੋ ਸ਼ਬਦ ਲਾਗੋ ਹਰ ਸ਼ੁਰ ਹੋ ਚਲਾਏ,
1: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਹੀ ਬਜਾਏ।
0: ਜਿਉ ਮੇਰੇ ਬਾਹਰੋ ਨਿਰਮਲ ਬਾਹਰੋ ਨਿਰਮਲ ਜਿਉ ਤਮਲ ਜਿਨੀ ਜਨਮ ਜੋਏ ਹਾਰਿਆ,
1: ਕਿਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ,
0: ਵੇਦਾਂ ਮੇ ਨਾਮ ਉੱਤਮ ਸੋਚਨੇ ਨਾਹੀ ਫਿਰੇ ਜੂਬੇ ਤਾਲਿਆ।
1: ਕਹੇ ਨਾਨਕ ਜਿਨ ਸਚ ਤਜਿਆ ਕੁਰੇ ਲਾਗੇ ਤਿਨੀ ਜਨਮ ਜੂਏ ਹਾਰਿਆ।
0: ਜਿਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ, ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
1: ਹੁਣ ਕੀ ਸੋਏ ਪਹੁੰਚੇ ਨਾਹੀ ਮਨਸਾ ਸਸਮਾਨੀ।

0: ਆਖਿਆ ਗੁਰਮੁਖ ਕਿਸੇ ਬੁਝਾਏ,
1: ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ,
0: ਗੁਰਮੁਖ ਆਪ ਸਿਉਂ ਹੋਵੇ ਇੱਕ ਸਿਉਂ ਨਿਬਲਾਏ,
1: ਕਹੇ ਨਾਨਕ ਆਪ ਕਰਤਾ ਆਪੀ ਹੁਕਮ ਬੁਝਾਏ,
0: ਵਿਚਾਰ ਦੇ ਤੱਤੇ ਸਾਰ ਨਾ ਜਾਣੀ,
1: ਤੱਤੇ ਸਾਰ ਨਾ ਜਾਣੀ ਗੁਰ ਬਾਝੋ ਤੱਤੇ ਸਾਰ ਨਾ ਜਾਣੀ,
0: ਨਹੀਂ ਕੋਈ ਸੰਸਾਰ ਭ੍ਰਮ ਸਤਾ ਸਤਿਆ ਰਹਿਣ ਬਿਹਾਰੀ,
1: ਗੁਰ ਕੇ ਪਾਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ,
0: ਕਹੇ ਨਾਨਕ ਸੋ ਤਤ ਪਾਏ।

0: جس دا جیو تس مل رہے ہر وسے منائے
1: ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਜਪਿਓ ਜੀਵੋ ਲਾਹਾ ਖਟਿਓ ਦਿਹਾੜੀ।

ਸਤਿਗੁਰ ਸੁਖ ਵਿਖਾ ਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੀ ਹਰ ਬਿਨ ਬਖਸ਼ਣ ਹਾਰ ਸਤਿਗੁਰ ਸੁਖ

ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਨ, ਪ੍ਰਤੱਖ ਗੁਰੂ ਨਸਤਾਰੇ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ, ਆਇਓ ਸੁਣਨ ਪੜ੍ਹਨ ਕੋ ਬਾਣੀ। ਨਾਮ ਵਸਾਰ ਲੱਗੇ ਅਨਲਾਲ ਚ, ਬਿਰਥਾ ਜਨਮ ਪੁਰਾਣੀ। ਨਾਮ ਵਸਾਰ ਲੱਗੇ ਅਨਲਾਲ ਚ, ਬਿਰਥਾ ਜਨਮ ਪੁਰਾਣੀ। ਸੋ ਕਹੋ ਟਲ ਗੁਰ ਸੇਵੀਐ, ਅਹਿਣਸ ਸਹਿਜ ਸੁਪਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ।

ਗੁਰਪੂਰਾ ਕੀਤੀ ਪੂਰੀ, ਪ੍ਰਭ ਰਵ ਰਹਿਆ ਪਰ ਪੂਰੀ, ਖੇਵ ਕੁਸ਼ਲ ਭਇਆ ਇਸ਼ਨਾਨਾ, ਪਾਰ ਬ੍ਰਹਮ ਵਿਟਹੋ ਕੁਰਬਾਨਾ, ਗੁਰ ਕੇ ਚਰਨ ਕਵਲ ਰਿਧ ਧਾਰੇ।

0: ਮਿਲ ਸਾਧੂ ਦੁਰਮਤ ਖੋਏ ਪਤਤ ਪੁਨੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ ਮਨ ਬਾਂਸ਼ਤ ਹਲ ਪਾਏ ਗੁਰ ਪੂਰਾ ਹਿਰਦੈ ਧਿਆਏ ਗੁਰ ਗੋਪਾਲ ਆਨੰਦਾ ਜਪ ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਗੁਰ ਗੋਪਾਲ ਆਨੰਦਾ ਜਪ ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ ਗੁਰਪੂਰੈ ਕੀਤੀ ਪੂਰੀ ਰਵ ਰਵ ਰਹਿਆ ਭਰਪੂਰੀ ਖੇਮ ਕੁਸਲ ਭਇਆ ਇਸ਼ਨਾਨਾ ਪਾਰ ਬ੍ਰਹਮ ਵਿਟਹੋ ਕੁਰਬਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੀ। ਨਾਮ ਵਿੱਚ ਰੰਗੀਆਂ ਹੋਈਆਂ ਰੂਹਾਂ ਨੇ ਬੜੇ ਪ੍ਰੇਮ ਸਤਿਕਾਰ ਨਾਲ ਸੰਗਤੀ ਰੂਪ ਅੰਦਰ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕੀਤਾ। ਨੌਵੇਂ ਪਾਤਸ਼ਾਹ ਜੀ ਦੀ ਬਾਣੀ ਪੜ੍ਹੀ ਗਈ ਹੈ। ਪੜ੍ਹੀ ਸੁਣੀ ਬਾਣੀ ਦਾ ਭਾਵ ਸਤਿਗੁਰੂ ਦਾ ਰਾਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਪਛਾਉਣ ਪੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਤਿ

0: ਚੇਤਲ ਵਿਸ਼ੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੋਂ ਦਾਖਿਲ ਕਰੋੜ ਸੱਚੇ ਸੁਲਤਾਨ ਸੱਚੇ ਸੁਬਜੂਰ ਸੱਚੀ ਤੇਰੀ ਸਭ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੈ ਸੋ ਕਚ ਨਿਕਚ ਮਹਿਲਾ ਪੈਂਦਾ
1: ਬੜੀ ਬੜੇ ਜਾ ਵੱਡਾ ਨਾਮ ਬੜੀ ਬੜੇ ਜਾ ਸੱਚ ਨਿਆਓ ਬੜੀ ਬੜੇ ਜਾ ਨਾ ਚਲਥਾਓ

0: ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਬ ਵਿਚਾਰ
1: ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆ ਕੁਦਰਤ ਜਾ

ਗੁਰੂ ਨੇ ਦਰਕਰੇ ਜਾਪ ਨੇ ਤਾਂ ਤੇਰੀ ਸਤਿਗੁਰ ਪਾਇਆ ਇਹ ਜੋ ਪੁੱਤੇ ਜਨੋ ਭਰਮਿਆ ਤਾਂ ਸਤਿਗੁਰੂ ਸਭ ਸੁਣਾਇਆ ਸਤਿਗੁਰੂ ਜੀ ਵਰਦਾਤਾ ਕੋ ਨਾਈ ਸਭ ਸੁਣ ਲੋਕ ਸਮਾਇਆ ਸਤਿਗੁਰੂ ਮਿਲੀਏ ਸੱਚ ਪਾਇਆ ਜਿਹਨੂੰ ਚਮਾਪ ਗਵਾਇਆ ਜਿਹਨੇ ਸੱਚੋ

0: ਖੇਮਾ ਜੀ, ਪਿਆਰ ਸਹਿਤ ਅਸੀਸ ਬਖਸ਼ੋ ਜੀ, ਗੁਰੂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਰਦਾਸ ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੇਚੂ ਕੋਏ ਨ ਜਾਣ, ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆ, ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਤੁਮਰੀ ਗਤ ਮਿਤ ਨਾਨਕ ਦਾਸ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਜਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਉ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਹਨਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਖ ਚਲਾਈ, ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿੰਨਾਂ ਪ੍ਰਾਚੀਨ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੈ, ਚੇਤਾਵਣ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆ, ਤੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ, ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਦ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ, ਦੀਦਾਰ, ਸੇਵਾ, ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨੇਤਾਣਿਆਂ ਦੇ ਤਾਣ ਸਤਿਗੁਰੂ, ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਆਪ ਜੀ ਦੇ ਪਿੱਤਰ ਚਰਣਾਂ 'ਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ, ਮਹਾਰਾਜ ਆਪ ਜੀ ਦੀ ਮਹਾਨ ਕਿਰਪਾ ਦੇ ਸਦਕਾ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਆਪ ਦੀ ਪਿੱਤਰ ਹਜ਼ੂਰੀ ਅੰਦਰ ਸਜੇ ਹੋਏ ਦੀਵਾਨਾਂ ਵਿੱਚ ਆਸਾ ਜੀ ਕੀ ਵਾਰ ਦੇ ਕੀਰਤਨ ਹੋਏ, ਆਨੰਦ ਸਾਹਿਬ ਦੀ ਬਾਣੀ ਪੜ੍ਹੀ ਗਈ, ਪਾਤਸ਼ਾਹ ਬਾਣੀ ਪੜ੍ਹਦਿਆਂ, ਵਿਚਾਰਦਿਆਂ, ਕੀਰਤਨ ਕਰਦਿਆਂ ਕਈ ਗਲਤੀਆਂ ਹੋ ਜਾਂਦੀਆਂ, ਅਣਜਾਣ ਬੱਚੇ ਸਮਝ ਕੇ ਮੁਆਫ਼ ਕਰਨਾ ਗਾ, ਵਾਸਤੇ ਸਮਤ ਬਖਸ਼ਿਸ਼ ਕਰਨੀ, ਬੇਅੰਤ ਸੰਗਤ ਆਪ ਦੇ ਚਰਨ ਪਰਸਨ ਲਈ ਆ ਰਹੀ ਹੈ, ਸਤਿਗੁਰੂ ਹਾਜ਼ਰੀ ਦਰ ਪ੍ਰਵਾਨ ਕਰਨੀ, ਕਦਮ ਲੇਖੇ ਵਿੱਚ ਲਾਉਣੇ, ਸੇਵਾਵਾਂ ਭੇਟਾਵਾਂ ਰਸਤਾ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨੀਆਂ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਮੂਹ ਟਹਿਲੀਏ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਸੱਚੇ ਪਾਤਸ਼ਾਹ

ਜੀ ਆਪਦੀ ਪਿੱਤਰ ਹਜ਼ੂਰੀ 'ਚ ਪੰਚਮ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਆ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਗੁਰੂ ਕੀ ਸੰਗਤ ਵਿੱਚ ਵਰਤਾਉਣ ਦੀ ਆ ਗਿਆ, ਬਖਸ਼ਿਸ਼ ਕਰੋ। ਗਰੀਬ ਨੂੰ ਆਦਿ ਪਾਤਸ਼ਾਹ ਪਵਿੱਤਰ ਹੁਕਮ ਬਖਸ਼ਿਸ਼ ਕਰੋ, ਜੋ ਜੀ ਆਪਦੇ ਦਰ ਆਵੇ ਸੋ ਰਾਜੀ ਹੋ ਕੇ ਜਾਵੇ। ਸਹੀ ਗੁਰੂ ਦੇ ਪਿਆਰੇ ਮਿਲਣੇ, ਜਿਨ੍ਹਾਂ ਦੇ ਮਿਲਿਆ ਆਪਦਾ ਪਿੱਤਰ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਬੈ ਚਲਾਇਓ ਪੰਥ ਸਭ ਸਿੱਖਣ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨਲਾਲਚ, ਬਿਰਥਾ ਜਨਮ ਪਰਾਣੀ। ਸੋ ਕਹੁ ਟਲ ਗੁਰ ਸੇਵੀਐ, ਅਹਿਣਸ ਸਹਿਜ ਸੁਪਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ।

ਸੂਰਠ ਮਹੱਲਾ ਪੰਜਵਾਂ ਗੁਰਪੂਰਾ ਕੀਤੀ ਪੂਰੀ ਪ੍ਰਭ ਰਵ ਰਹਿਆ ਭਰਪੂਰੀ ਖੇਵ ਕੁਸ਼ਲ ਭਇਆ ਇਸ ਨਾਨਾ ਪਾਰ ਬ੍ਰਹਮ ਵਿਟਹੋਂ ਕੁਰਬਾਨਾ ਗੁਰਪੂਰਾ ਕੀਤੀ ਪੂਰੀ ਪ੍ਰਭ ਰਵ ਰਹਿਆ ਭਰਪੂਰੀ ਖੇਮ ਕੁਸ਼ਲ ਭਇਆ ਇਸ ਨਾਨਾ ਪਾਰ ਬ੍ਰਹਮ ਵਿਟਹੋਂ ਕੁਰਬਾਨਾ ਗੁਰ ਕੇ ਚਰਨ ਕਵਲ ਨਿਧ ਤਾਰੇ ਬਿਘਨ ਨ ਲਾਗੈ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾ ਮਿਲ ਸਾਧੂ।

ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਆ ਸਾਧ ਸੰਗ ਮਿਲ ਧਿਆਈਆ ਮਨ ਬਾਂਸ਼।

ਤਪ ਜਪ ਜੀਵ ਪਰਮਾਨੰਦ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਗੁਰ ਗੋਪਾਲ ਆਨੰਦ ਜਪ ਜਪ ਜੀਵ ਪਰਮਾਨੰਦ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਮਹਾਨ ਕਿਰਪਾ ਦੀ ਸਦਕਾ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨਾਂ ਵਿੱਚ ਗੁਰੂ ਦਰੋਂ ਵਰਸਾਏ ਹਜ਼ੂਰੀ ਰਾਗੀ ਸਤਿਕਾਰਯੋਗ ਭਾਈ ਪ੍ਰੇਮ ਸਿੰਘ ਜੀ ਦੇ ਜਥੇ ਨੇ ਬੜੇ ਪ੍ਰੇਮ ਵਿੱਚ ਭਿੱਜ ਕੇ ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕਰਵਾਏ ਨੇ। ਸਾਰੇ ਜਥੇ ਦਾ ਗੁਰੂ ਕੀ ਸੰਗਤ ਵੱਲੋਂ ਦਾਸਾਂ ਵੱਲੋਂ ਧੰਨਵਾਦ। ਵਾਹਿਗੁਰੂ ਹੋਰ ਕਿਰਪਾ ਕਰਨ, ਹੋਰ ਰਸ ਬਖਸ਼ਣ, ਹੋਰ ਰਾਗ ਦਾ ਗਿਆਨ ਸਤਿਗੁਰੂ ਬਖਸ਼ਣ। ਚੜ੍ਹਦੀ ਕਲਾ ਨਾਲ ਉਹ ਸੇਵਾ ਕਰਕੇ ਗੁਰੂ ਦੇ ਘਰ ਦੀ ਖੁਸ਼ੀ ਦੇ ਪਾਤਰ ਬਣਦੇ ਰਹਿਣ। ਗੁਰੂ ਦਰਬਾਰ ਵਿੱਚ ਹਾਜ਼ਰੀ ਭਰਨ ਲਈ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹਰ ਸ਼ਨੀਵਾਰ, ਐਤਵਾਰ ਅੰਮ੍ਰਿਤ ਵੇਲੇ 3 ਵਜੇ ਤੋਂ 3:30 ਵਜੇ ਤੱਕ ਸੁਖਮਨੀ ਸਾਹਿਬ ਜੀ ਦਾ ਜਾਪ ਸੰਗਤਾਂ ਕਰਦੀਆਂ। ਜਿਨ੍ਹਾਂ ਗੁਰਮੁਖਾਂ ਕੋਲ ਵਕਤ ਹੋਵੇ ਉਹ ਹਾਜ਼ਰੀ ਭਰ ਕੇ ਗੁਰੂ ਪਾਤਸ਼ਾਹ ਦੇ ਘਰ ਦੀ ਖੁਸ਼ੀ ਪ੍ਰਾਪਤ ਕਰ ਸਕਦੀਆਂ ਨੇ। 15 ਤਰੀਕ ਨੂੰ ਸੰਗਰਾਂਦ ਦਾ ਦਿਹਾੜਾ ਹੈ। ਗੁਰੂ ਦੀਆਂ ਸੰਗਤਾਂ ਗੁਰੂ ਘਰ ਵਿੱਚ ਹਾਜ਼ਰੀ ਭਰ ਕੇ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਪ੍ਰਾਪਤ ਕਰਨ। ਬਹੁਤ ਬਹੁਤ ਧੰਨਵਾਦ ਗੁਰੂ ਕੀ ਸਾਰੀ ਸੰਗਤ ਦਾ। ਥੱਲੇ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਲੰਗਰ ਚੱਲ ਰਿਹਾ। ਜਿਨ੍ਹਾਂ ਜਿਨ੍ਹਾਂ ਗੁਰਮੁਖ ਪ੍ਰੇਮੀਆਂ ਨੇ ਲੰਗਰ ਛਕਣਾ, ਗੁਰੂ ਕੇ ਲੰਗਰ ਵਿੱਚ ਪੁੱਜ ਕੇ ਗੁਰੂ ਮਹਾਰਾਜ ਜੀ ਦੇ ਲੰਗਰ ਵਿੱਚੋਂ ਪ੍ਰਸ਼ਾਦਾ ਪਾਣੀ ਛਕ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰੋ। ਸਾਰੀ ਸੰਗਤ ਦਾ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।